0: This is CKJS 92.7 FM and HD1 Winnipeg.
1: The following is a paid program. The views and opinions do not represent those of CKJS or its advertisers.
2: ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਚਰਚਾ ਕਰਾਂਗੇ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ
3: ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ੍ਰੀ ਅਕਾਲ। ਤੁਸੀਂ ਥੋੜੀ ਦੇਰ ਆਰਾਮ ਕਰ ਲਓ, ਮੈਂ ਦਰਸ਼ਕਾਂ ਨਾਲ ਕੁਛ ਗੱਲਾਂ ਕਰ ਲਵਾਂ
2: ਜੀ।
3: ਮੈਂ ਦਰਸ਼ਕਾਂ ਦਾ ਧੰਨਵਾਦੀ ਹਾਂ ਕਿ ਖਾਸ ਕਰਕੇ ਜਿਹੜਾ ਸਾਡਾ ਐਤਵਾਰ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਉਹ ਆਪ ਖੁਦ ਵੀ ਕਈ ਤਰੀਕਿਆਂ ਨਾਲ ਹਿੱਸਾ ਪਾਉਂਦੇ ਆ। ਮੈਂ ਜਦੋਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੇ ਪਿਛਲੇ ਹਫ਼ਤੇ ਕੀਤਾ ਸੀ ਪ੍ਰੋਗਰਾਮ, ਉਹਦੇ ਬਾਰੇ ਵੀ ਕੁਝ ਸੱਜਣਾਂ ਨੇ ਮੈਨੂੰ ਲਿਖ ਕੇ ਭੇਜਿਆ, ਤੁਸੀਂ ਫਲਾਨੇ ਇਲਾਕੇ ਦੀ ਗੱਲ ਨਹੀਂ ਕੀਤੀ। ਉਹਨਾਂ ਕਿਹਾ ਬਾਂਗਰ ਦੀ ਗੱਲ ਨਹੀਂ ਕੀਤੀ। ਬਾਂਗਰ ਕਰਨਾਲ ਦੇ ਨੇੜੇ ਦਾ ਇਲਾਕਾ। ਇੱਕ ਹੋਰ ਨੇ ਆਖਿਆ ਤੁਸੀਂ ਬਾਗੜ ਦੀ ਗੱਲ ਨਹੀਂ ਕੀਤੀ। ਹੁਣ ਬਾਂਗਰ ਤੇ ਬਾਗੜ ਆਮ ਤੌਰ ਤੇ ਜੇ ਅੰਗਰੇਜ਼ੀ ਚ ਲਿਖਿਆ ਹੋਵੇ ਤੇ ਕਈ ਲੋਕੀ ਪੜ੍ਹਨ ਲੱਗੇ ਆ ਜਾਂ ਹਿੰਦੀ ਚ ਭੁਲੇਖੇ ਵੀ ਖਾਂਦੇ ਆ
2: ਜੀ।
3: ਬਾਂਗਰ ਕਰਨਾਲ ਲੱਗ ਗਿਆ, ਬਾਗੜ ਜਿਹਦਾ ਕਰਕੇ ਬਾਗੜੀਆ ਵੀ ਅਸੀਂ ਕਹਿ ਦਿੰਦੇ ਹਾਂ। ਇੱਕ ਖਾਸ ਭਾਈਚਾਰਾ, ਬਾਗੜੀ ਭਾਸ਼ਾ ਵੀ ਆ ਉਹਨਾਂ ਦੀ, ਬੜੀ ਪਿਆਰੀ ਭਾਸ਼ਾ। ਉਹ ਇਲਾਕਾ ਜੋਧਪੁਰ ਬੀਕਾਨੇਰ ਵੱਲ ਦਾ। ਇੱਦਾਂ ਦੀਆਂ ਕਈ ਗੱਲਾਂ ਦਰਸ਼ਕ ਜਦੋਂ ਪੁੱਛਦੇ ਆ, ਕਈ ਗੱਲਾਂ ਮੈਨੂੰ ਪਤਾ ਹੁੰਦੀਆਂ, ਮੈਨੂੰ ਚੇਤਾ ਆ ਜਾਂਦੀਆਂ। ਕਈ ਗੱਲਾਂ ਮੈਨੂੰ ਵੀ ਪਤਾ ਨਹੀਂ ਹੁੰਦੀਆਂ
2: ਜੀ,
3: ਤੇ ਮੈਂ ਕੁਝ ਹੋਰਨਾਂ ਤੋਂ ਪੁੱਛਣ ਦਾ ਯਤਨ ਕਰਦਾ ਤਾਂ ਕਿ ਅਗਲੀ ਵਾਰੀ ਮੈਂ ਦਰਸ਼ਕਾਂ ਨੂੰ ਕੁਝ ਨਾ ਕੁਝ ਦੱਸ ਸਕਾਂ
2: ਜੀ।
3: ਬਹੁਤ ਕੁਛ ਇਹੋ ਜਿਹਾ ਜਿਹੜਾ ਦੱਸਦੇ ਉਹਦੇ ਵਾਸਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ। ਦੂਸਰੀ ਗੱਲ ਮੈਂ ਇਹ ਕਹਿਣੀ ਆ ਕਿ ਸਾਡੀ ਇੱਕ ਧੀ ਹੁਸ਼ਿਆਰਪੁਰ ਦੇ ਵਿੱਚ ਇੱਕ ਬੜੇ ਚੰਗੇ ਚੱਲਦੇ ਸਕੂਲ ਦੀ ਪ੍ਰਿੰਸੀਪਲ, ਕਈ ਮਾਮਲਿਆਂ 'ਚ ਕਈ ਸਲਾਹਾਂ ਸਾਨੂੰ ਦਿੰਦੀ ਹੁੰਦੀ ਸੀ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਹੁਣ ਉਹ ਸਲਾਹਾਂ ਨਹੀਂ ਦੇ ਸਕੇਗੀ। ਮੈਂ ਜਦੋਂ ਸੜਕ ਹਾਦਸਿਆਂ ਬਾਰੇ ਪ੍ਰੋਗਰਾਮ ਕੀਤਾ ਤੇ ਅਗਲੇ ਦਿਨ ਮੈਂ ਦੱਸਿਆ ਸੀ ਕਿ ਸਾਡੀ ਇੱਕ ਧੀਆਂ ਵਰਗੀ ਹੁਸ਼ਿਆਰਪੁਰ 'ਚੋਂ ਬੱਚੀ ਨੇ ਲਿਖ ਕੇ ਭੇਜਿਆ ਕਿ ਮੇਰੇ ਸਕੂਲ ਦੇ ਬੱਚਿਆਂ ਦਾ ਵੀ ਐਕਸੀਡੈਂਟ ਹੋਇਆ ਤੇ ਮੁੜ ਮੁੜ ਮੈਂ ਸੋਚਦੀ ਹਾਂ ਕਿ ਉਹਦੇ 'ਚ ਕਿਸੇ ਨਾ ਕਿਸੇ ਰੂਪ 'ਚ ਅਸੀਂ ਸਾਰੇ ਜ਼ਿੰਮੇਵਾਰ ਹਾਂ। ਮੈਂ ਉਹ ਗੱਲ ਇੱਥੇ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ। ਉਸ ਬੀਬੀ ਕਿਰਨਪ੍ਰੀਤ ਕੌਰ ਧਾਮੀ ਦਾ ਦੇਹਾਂਤ ਹੋ ਗਿਆ
2: ਜੀ।
3: ਮੈਂ ਅੱਜ ਉਸ ਪਰਿਵਾਰ ਵਿੱਚ ਗਿਆ ਸਾਂ, ਮੈਂ ਉਹਦੇ ਬੱਚਿਆਂ ਨੂੰ ਵੀ ਸਿਰ ਤੇ ਹੱਥ ਫੇਰ ਕੇ ਆਇਆ। ਦੁੱਖ ਹੈ, ਇਸ ਦੁੱਖ ਦੇ ਮੌਕੇ ਵੀ ਮੈਂ ਦੱਸਣਾ ਚਾਹੁੰਦਾ ਕਿ ਉਹਨੇ ਜਿਹੜਾ ਮੈਨੂੰ ਮੈਸੇਜ ਲਿਖਿਆ ਸੀ ਉਹਨਾਂ ਸੜਕ ਹਾਦਸਿਆਂ ਤੋਂ ਬਾਅਦ, ਉਹ ਮੈਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: ਉਹਨੇ ਕਿਹਾ ਸੀ ਵੀ ਐਜ ਪ੍ਰਿੰਸੀਪਲਸ ਡੀਲ ਵਿਦ ਸੱਚ ਇਸ਼ੂਜ਼ ਐਵਰੀ ਡੇ। ਜਿਹੜੇ ਇਸ ਤਰ੍ਹਾਂ ਦੇ ਹਾਦਸਿਆਂ ਦੇ ਕੇਸ ਆ, ਸਾਨੂੰ ਪ੍ਰਿੰਸੀਪਲਾਂ ਨੂੰ ਰੋਜ਼ ਉਹਨਾਂ ਨਾਲ ਡੀਲ ਕਰਨਾ ਪੈਂਦਾ। ਅੱਗੋਂ ਜੋ ਕੁਝ ਨੇ ਅੰਗਰੇਜ਼ੀ 'ਚ ਲਿਖਿਆ ਸੀ, ਸਮ ਸਟੂਡੈਂਟਸ ਟੇਕ ਐਡਮਿਸ਼ਨ ਇਨ ਦਾ ਸਕੂਲ ਓਨਲੀ ਇਫ ਦੇ ਆਰ ਅਲਾਊਡ ਟੂ ਟੂ ਵੀਲਰ। ਕਈ ਬੱਚੇ ਜਿੱਦ ਕਰਦੇ ਆ ਕਿ ਜੇ ਦੋ ਪਹੀਆ ਤੇ ਆਉਣ ਦਿਓਗੇ ਤੇ ਫਿਰ ਅਸੀਂ ਤੁਹਾਨੂੰ ਤੁਹਾਡੇ ਸਕੂਲ 'ਚ ਦਾਖਲਾ ਲੈਣਾ ਨਹੀਂ ਤੇ ਲੈਣਾ ਹੀ ਨਹੀਂ
2: ਜੀ।
3: ਉਹ ਕਹਿੰਦੀ ਵੀ ਸਕੂਲ ਦੇ ਤਿੰਨ ਬੱਚੇ ਮੋਟਰਸਾਈਕਲ ਦੇ ਹਾਦਸੇ 'ਚ ਮਾਰੇ ਗਏ, ਮੈਨੂੰ ਉਹਨਾਂ ਦਾ ਦੁੱਖ ਹੈ। ਇੱਕ ਬੱਚਾ 800 cc ਕਾਰ ਦੇ ਉੱਤੇ 120 ਦੀ ਸਪੀਡ 'ਤੇ ਜਾਂਦਾ ਮਾਰਿਆ ਗਿਆ, ਮੈਨੂੰ ਉਹਦਾ ਦੁੱਖ ਹੈ। ਉਹਦੇ ਨਾਲ ਚਾਰ ਬੱਚੇ ਹੋਰ ਵੀ ਸਨ। ਉਹ ਕਹਿੰਦੇ ਇਸ ਤਰ੍ਹਾਂ ਦੇ ਹਾਦਸੇ ਬੱਚੇ ਜਦੋਂ ਕਰਦੇ ਆ, ਕਹਿੰਦੀ ਅਸੀਂ ਬੱਚਿਆਂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ, ਉਹਨਾਂ ਦੇ ਮਾਪਿਆਂ ਨੂੰ, ਮਾਪੇ ਕਹਿੰਦੇ ਜੀ ਬੱਚਾ ਜਿੱਤ ਕਰਦਾ, ਪਰ ਕਰੀਏ ਕਿ ਹੁਣ ਸਰਕਾਰ ਨੇ ਇੱਕ ਨਵੀਂ ਸਕੂਟੀ ਚਾਲੂ ਕਰਤੀ ਹੈ
6: ਜੀ,
3: ਪਰ ਉਹ ਜਿਹੜੀ ਸਕੂਟੀ ਆ ਉਹ ਇਸ ਤਰ੍ਹਾਂ ਦੀ ਆ ਗਈ ਆ ਕਿ ਉਹਦੇ ਉੱਤੇ ਉਹਦੇ ਕਿਉਂਕਿ ਹਲਕਾ ਜਿਹਾ ਭਾਰ ਆ ਉਹਦਾ, ਇਸ ਕਰਕੇ ਬੜੀ ਤੇਜ਼ੀ ਨਾਲ ਬੱਚੇ ਕਹਿੰਦੇ ਆ ਕਿ ਉਲਟ ਜਾਂਦੀ ਹੈ ਕਿਸੇ ਪਾਸੇ ਵੀ ਖੱਬੇ ਸੱਜੇ।
6: ਬਿਲਕੁਲ,
3: ਜਿਹੜੇ ਉਹਨੇ ਇੰਨੇ ਦੁੱਖ ਪ੍ਰਗਟ ਕੀਤੇ ਸੀ, ਮੈਂ ਤੁਹਾਨੂੰ ਦੱਸ ਦਿੱਤਾ ਕਿ ਉੱਥੇ ਮਤਲਬ ਕਿਸ ਤਰ੍ਹਾਂ ਦੀਆਂ ਹਾਲਤਾਂ ਦੇ ਵਿੱਚ ਉਹਨੇ ਸਾਰੇ ਕੁਝ ਨੂੰ ਦੱਸਣ ਦਾ ਯਤਨ ਕੀਤਾ, ਤੇ ਅੱਜ ਮੈਨੂੰ ਦੁੱਖ ਇਸ ਗੱਲ ਦਾ ਕਿ ਇੰਨੀ ਪਿਆਰੀ ਬੱਚੀ, ਇੰਨੀ ਸਮਾਜ ਦੀ ਚਿੰਤਾ ਕਰਨ ਵਾਲੀ, ਇਹਨਾਂ ਸਕੂਲ ਦੇ ਸਾਰੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਮਝਣ ਵਾਲੀ ਉਹ ਨਹੀਂ ਰਹੀ। ਮੈਂ ਕਾਮਨਾ ਕਰੂੰਗਾ ਕਿ ਸਾਡੀਆਂ ਬਾਕੀ ਬੱਚੀਆਂ ਵੀ ਉਸ ਬੱਚੀ ਵਾਂਗ ਬੱਚਿਆਂ ਦੀ ਚਿੰਤਾ ਕਰਨ, ਔਰ ਰਲ ਮਿਲ ਕੇ ਅਸੀਂ ਸਮਾਜ ਦੇ ਇਸ ਨੁਕਸ ਨੂੰ ਦੂਰ ਕਰਨ ਦਾ ਯਤਨ ਕਰੀਏ।
2: ਪੰਸਰ, ਅਗਲੀ ਗੱਲ ਪੰਜਾਬ ਦੀ ਕਰਦੇ ਹਾਂ। ਨਿਗਮ ਚੋਣਾਂ ਦਾ ਐਲਾਨ ਹੋ ਗਿਆ, 26 ਮਈ ਨੂੰ ਵੋਟਾਂ ਹੋਣੀਆਂ ਨੇ ਕੁਛ ਕੁ ਥਾਵਾਂ ਤੇ, 29 ਤਰੀਕ ਨੂੰ ਉਹਦੇ ਨਤੀਜੇ ਆਏ ਆ, ਤੁਸੀਂ ਕੀ ਕਹਿਣਾ ਚਾਹੁੰਦੇ ਜੀ?
3: ਪੰਜਾਬ ਦੇ ਵਿੱਚ ਮੈਨੂੰ ਜੋ ਪਤਾ ਲੱਗਾ ਹੋਇਆ ਕਿ 8 ਮਿਊਂਸਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਣੀਆਂ ਨੇ ਵੱਡੇ ਸ਼ਹਿਰਾਂ ਚ। ਹੁਣ ਤਾਂ ਪੰਜਾਬ ਚ ਕਿੰਨੇ ਸਾਰੇ ਕਾਰਪੋਰੇਸ਼ਨ ਵਾਲੇ ਸ਼ਹਿਰ ਆ। ਜਦੋਂ 1977 ਚ ਅਕਾਲੀ ਦਲ ਤੇ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਨੇ ਪਹਿਲੀ ਵਾਰੀ ਫੈਸਲਾ ਕੀਤਾ, ਉਦੋਂ 3 ਕਾਰਪੋਰੇਸ਼ਨਾਂ ਬਣਾਈਆਂ ਸੀ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ। ਫਿਰ ਇਹਦੇ ਨਾਲ ਪਟਿਆਲਾ ਰਲਿਆ, ਫਿਰ ਬਠਿੰਡਾ ਰਲਿਆ, ਤੇ ਹੁਣ ਕਿੰਨੇ ਸਾਰੇ ਆ। ਉਹ ਜਿੰਨੇ ਕਾਰਪੋਰੇਸ਼ਨਾਂ ਵਾਲੇ ਸ਼ਹਿਰ ਆ ਉਹਨਾਂ ਚ ਇਕੱਠੀਆਂ ਚੋਣਾਂ ਨਹੀਂ ਹੁੰਦੀਆਂ
6: ਜੀ।
3: ਇਸ ਵਾਰੀ 8 ਕਾਰਪੋਰੇਸ਼ਨ ਵਾਲੇ ਸ਼ਹਿਰਾਂ ਚ ਚੋਣ ਹੋਣੀ ਹੈ। 76 ਉਹ ਸ਼ਹਿਰ ਨੇ ਜਿਨ੍ਹਾਂ ਚ ਮਿਊਂਸਪਲ ਕੌਂਸਲਾਂ ਨੇ, ਤੇ 21 ਉਹ ਸ਼ਹਿਰ ਨੇ ਜਿਹੜੇ ਇਹਨਾਂ ਤੋਂ ਵੀ ਛੋਟੇ ਆ, ਉੱਥੇ ਨਗਰ ਪੰਚਾਇਤਾਂ ਨੇ
6: ਜੀ।
3: ਜਦੋਂ ਵੀ ਇਹੋ ਜਿਹੀਆਂ ਚੋਣਾਂ ਹੁੰਦੀਆਂ ਸਥਾਨਕ ਪੱਧਰ ਤੇ, ਇੱਕ ਇੱਕ ਵੋਟ ਦੀ ਲੜਾਈ ਹੁੰਦੀ ਆ, ਉਹ ਲੜਾਈ ਗਲੀਆਂ ਚ ਪਹੁੰਚਦੀ ਆ, ਗਲੀਆਂ ਚੋਂ ਵਿਹੜਿਆਂ ਚ ਪਹੁੰਚਦੀ ਆ, ਘਰਾਂ ਦੇ ਜੀ ਤੱਕ ਇੱਕ ਦੂਸਰੇ ਨਾਲ ਲੜਦੇ। ਮੈਂ ਕਾਂਗਰਸੀ ਰਾਜ ਵਿੱਚ ਖਰੂਦ ਪੈਂਦਾ ਵੇਖਿਆ, ਮੈਂ ਅਕਾਲੀ ਭਾਜਪਾ ਰਾਜ ਵਿੱਚ ਇਹੋ ਕੁਛ ਹੁੰਦਾ ਵੇਖਿਆ। ਇੱਕ ਵਾਰੀ ਤਾਂ ਇਹ ਕਿ ਅਕਾਲੀਆਂ ਨੇ ਜ਼ਿਆਦਾ ਕੁੱਟੇ ਤੇ ਕਾਂਗਰਸੀਆਂ ਨੇ ਬਾਈਕਾਟ ਕਰਤਾ, ਉਹਨਾਂ ਦੀ ਥਾਂ ਸੀਟਾਂ ਮਲਣ ਵਾਸਤੇ ਭਾਜਪਾ ਵਾਲੇ ਅੱਗੇ ਆਏ, ਤੇ ਸਾਂਝੀ ਸਰਕਾਰ ਹੁੰਦਿਆਂ ਨੇ ਅਕਾਲੀਆਂ ਨੇ ਉਹਨਾਂ ਨੂੰ ਫੜ ਕੇ ਕੁੱਟ ਦਿੱਤਾ ਸੀ, ਔਰ ਹਰ ਜ਼ਿਲ੍ਹੇ 'ਚ ਕੁੱਟੇ ਸੀ। ਅੱਜ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ, ਜਿੰਨੀਆਂ ਕੁ ਚੋਣਾਂ ਹੋਈਆਂ, ਜੋ ਕੁਛ ਕਾਂਗਰਸ ਤੇ ਅਕਾਲੀ ਭਾਜਪਾ ਦੇ ਵੇਲੇ ਹੁੰਦਾ ਰਿਹਾ ਸੀ, ਉਹੋ ਹੀ ਰੌਲਾ ਰੱਪਾ ਇਹਨਾਂ ਦੇ ਵਕਤ ਪੈਂਦਾ ਰਿਹਾ। ਆਹ ਜਿਹੜੀਆਂ ਹੁਣ ਇਸ ਵੇਲੇ ਚੋਣਾਂ ਹੋਣੀਆਂ, ਇਹਨਾਂ ਤੋਂ ਕਿਉਂਕਿ 7-8 ਮਹੀਨੇ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਆ ਜਾਣੀਆਂ, ਮੈਂ ਚਾਹੂੰਗਾ ਕਿ ਵਿਰੋਧੀ ਧਿਰ ਵੀ ਠਰਾਮੇ 'ਚ ਰਹੇ ਤੇ ਸਰਕਾਰ ਵੀ ਜ਼ਾਬਤੇ ਦਾ ਡਿਸਿਪਲਿਨ ਦਾ ਖਿਆਲ ਰੱਖੇ। ਡਿਸਿਪਲਿਨ ਸਿਰਫ ਦੂਜਿਆਂ 'ਤੇ ਨਹੀਂ ਠੋਸਿਆ ਜਾਂਦਾ, ਇੱਕ ਸੈਲਫ ਡਿਸਿਪਲਿਨ ਵੀ ਹੁੰਦਾ। ਸਰਕਾਰ ਚਲਾਉਣ ਵਾਲੀ ਧਿਰ ਨੂੰ ਇਹ ਮੈਂ ਆਖੂੰਗਾ, 4 ਸੀਟਾਂ ਹਾਰਦੀਆਂ 'ਤੇ ਕੋਈ ਫਰਕ ਨਹੀਂ ਪੈਂਦਾ। ਜੇ ਤੁਸੀਂ ਚਾਹੁੰਦੇ ਆ ਕਿ ਵੋਟਰਾਂ ਦੇ ਦਿਲਾਂ 'ਚ ਖੋਟ ਨਾ ਆਵੇ, ਤੇ ਕੋਸ਼ਿਸ਼ ਕਰਿਓ ਕਿ ਆ ਚੋਣਾਂ ਸ਼ਾਂਤਮਈ ਹੋਣ, ਨਿਯਮਾਂ ਦੀ ਉਲੰਘਣਾ ਹੋਣ ਤੋਂ। ਹਾਕਮ ਧਿਰ ਵੀ ਬਚੇ, ਵਿਰੋਧੀ ਧਿਰ ਵੀ ਬਚੇ।
7: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ, ਤੇ ਹੋਰ ਬੜਾ ਕੁਝ ਆ। ਢਿੱਲੋ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਪੰਸਰ, ਤੁਸੀਂ ਪੰਜਾਬ ਦੀ ਗੱਲ ਕੀਤੀ, ਸਰਕਾਰ ਦੀ ਗੱਲ ਕੀਤੀ ਹੈ, ਵਿਰੋਧੀ ਧਿਰਾਂ ਵੀ। ਦੇਖਿਆ ਜਾਵੇ ਤਾਂ ਸੰਜੀਵ ਅਰੋੜਾ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ, ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਵਿਰੋਧ ਕਰ ਰਹੇ ਹੈ, ਕਿ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ, ਤੁਸੀਂ ਤਾਜ਼ਾ ਸਥਿਤੀ ਨੂੰ ਕਿਵੇਂ ਦੇਖਦੇ ਹੋ?
3: ਦੇਖੋ, ਤੁਸੀਂ ਰਿਕਾਰਡ ਕੱਢ ਕੇ ਵੇਖ ਲਓ, ਜਦੋਂ ਸੰਜੀਵ ਅਰੋੜਾ ਦੀ ਵਿਧਾਨ ਸਭਾ ਚੋਣ ਚੱਲਦੀ ਸੀ, ਉਪ ਚੋਣ ਸੀਗੀ
2: ਜੀ,
3: ਮੈਂ ਉਹਦੇ ਪੱਖ 'ਚ ਕਦੇ ਨਹੀਂ ਬੋਲਿਆ, ਮੈਂ ਹਾਲਾਤ ਦਾ ਜ਼ਿਕਰ ਕਰਦਾ ਰਿਹਾ। ਉਹ ਬੰਦਾ ਮੰਤਰੀ ਬਣ ਗਿਆ, ਉਹਦੇ ਬਣਨ ਦੇ ਉੱਤੇ ਵੀ ਮੇਰਾ ਰਵੱਈਆ ਨਿਊਟਰਲ ਜਿਹਾ ਸੀ, ਹੁਣ ਉਹ ਫੜਿਆ ਗਿਆ। ਮੇਰਾ ਰਵੱਈਆ ਇਸ ਕਰਕੇ ਨਿਊਟਰਲ ਸੀ ਕਿ ਉਸ ਬੰਦੇ ਨੂੰ ਮੈਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਦੌਰ ਤੋਂ ਵੇਖਦਾ ਹਾਂ, ਉਦੋਂ ਉਹਨਾਂ ਦਾ ਸੀ, ਹਰਚਰਨ ਸਿੰਘ ਬਰਾੜ ਦੇ ਵਕਤ ਉਹਦਾ ਸੀ, ਅਕਾਲੀ ਭਾਜਪਾ ਸਰਕਾਰ ਆਈ ਤੇ ਇਹਨਾਂ ਦਾ ਸੀ। ਜਿਹੜਾ ਪਰਸੋਂ ਪਰਸਾ ਪਰਸੁਰਾਮ ਅਸੀਂ ਕਹਿੰਦੇ ਹਾਂ, ਆ ਪਿਛਲੇ ਸਾਲ ਜਦੋਂ 23,000 acres ਜ਼ਮੀਨ ਐਕਵਾਇਰ ਕਰਨ ਦੀ ਗੱਲ ਚੱਲੀ ਸੀ ਪੰਜਾਬ ਚ, ਉਦੋਂ ਵੀ ਉਹਦਾ ਜ਼ਿਕਰ ਆਉਂਦਾ ਸੀ। ਇਹੋ ਜਿਹੇ ਬੰਦੇ ਜਿਹੜੀ ਵੀ ਪਾਰਟੀ ਚ ਹੋਣ, ਜਿਹਦੇ ਵੀ ਨਾਲ ਹੋਣ, ਅੱਜ ਨਹੀਂ ਕੱਲ ਬੇੜੀ ਦੇ ਪੱਥਰ ਬਣਦੇ। ਉਹ ਜਦੋਂ ਆਇਆ ਸੀ, ਇਹ ਖਿਆਲ ਰੱਖਣਾ ਚਾਹੀਦਾ ਸੀ ਕਿ ਬੰਦਾ ਕਿੱਦਾਂ ਦਾ। ਉਦੋਂ ਜਿਸ ਤਰ੍ਹਾਂ ਆਉਂਦੇ ਸਾਰੇ ਵੱਡੇ ਮਹਿਕਮੇ ਮਿਲੇ। ਹੁਣ ਕਮਾਲ ਦੀ ਗੱਲ ਇਹ ਤੋਂ ਅਗਲੀ ਹੈ ਕਿ ਅੱਜ ਅਖਬਾਰ ਚ ਆਇਆ ਕਿ ਸੰਜੀਵ ਅਰੋੜਾ ਫੜਿਆ ਗਿਆ। ਉਹਦੇ ਫੜੇ ਜਾਣ ਤੋਂ ਬਾਅਦ ਬਾਕੀ ਮੰਤਰੀਆਂ ਚ ਇਸ ਗੱਲ ਦੀ ਖਿੱਚੋ ਤਾਣਿਆ ਕਿ ਉਹਦਾ ਕਿਹੜਾ ਮਹਿਕਮਾ ਕੌਣ ਲਊ। ਜਿਹੜਾ ਇਹ ਹੈ ਕਿ ਉਹਦੇ ਵਾਲੇ ਮਹਿਕਮੇ ਕੌਣ ਲਊ, ਲੈ ਲਓ ਭੱਜ ਕੇ ਲਓ, ਤੁਹਾਨੂੰ ਲੈਣ ਤੋਂ ਕੌਣ ਰੋਕਦਾ, ਜਾਓ ਕਰੋ ਪਹੁੰਚ। ਪਰ ਇਹ ਚੇਤਾ ਰੱਖ ਲਓ ਕਿ ਇਹ ਜਿਹੜੇ ਕੌੜੇ ਤੁੰਮੇ ਉਹਨੇ ਚੱਬੇ ਸੀ, ਉਹਨਾਂ ਤੋਂ ਬਾਅਦ ਉਹਦੇ ਨਾਲ ਕੀ ਬਣਿਆ। ਰਾਜਾ ਬਾਰੇ ਕਹਿੰਦੇ ਆ ਵੀ ਉਹ ਫੁੱਲਾਂ ਦੀ ਸੇਜ ਤੇ ਸੌਂਦਾ ਸੀ, ਜਿਹੜੀ ਦਾਸੀ ਵਿਛਾਉਣ ਜਾਂਦੀ ਸੀ। ਇੱਕ ਦਿਨ ਉਹਨੇ ਸੋਚਿਆ ਕਿ ਰਾਜਾ ਤੇ ਜੇ ਦਰਬਾਰ ਚ ਬੈਠਾ, ਮੈਂ ਘੜੀ ਕੁ ਫੁੱਲਾਂ ਤੇ ਲੇਟ ਕੇ ਵੇਖਾਂ। ਉਧਰੋਂ ਰਾਜਾ ਆ ਗਿਆ, ਉਹਨੇ ਡੰਡਾ ਫੜ ਲਿਆ, ਬਹੁਤ ਕੁੱਟੀ। ਉਹ ਪਹਿਲਾਂ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ, ਫਿਰ ਇੱਕਦਮ ਹੱਸਣ ਲੱਗ ਪਈ। ਉਹਨੇ ਵੇਖਿਆ ਵੀ ਪਾਗਲ ਹੋ ਗਈ, ਕੁੱਟ ਖਾਂਦੀ ਖਾਂਦੀ। ਰੋ ਕੇ ਆਖਿਆ ਤੂੰ ਹੱਸਦੀ ਕਿਉਂ, ਕਹਿੰਦੀ ਗੱਲ ਹੀ ਹੱਸਣ ਵਾਲੀ ਹੈ ਕੀ। ਕਹਿੰਦੀ ਮੈਂ 5 minutes ਇੱਥੇ ਸੁੱਤੀ ਸੀ ਤੇ ਮੇਰਾ ਆਹ ਹਾਲ ਹੋਇਆ, ਤੁਸੀਂ ਜਿਹੜੇ ਰੋਜ਼ ਇਹਨਾਂ ਫੁੱਲਾਂ ਦੀ ਸੇਜ ਤੇ ਸੋਨੇ, ਤੁਹਾਡਾ ਕੀ ਬਣੂ
2: ਜੀ।
3: ਕਦੇ ਸੋਚਿਆ ਜਿਹੜਾ ਚੰਦ ਮਹੀਨੇ ਨਾਲ ਮਹਿਕਮਿਆਂ ਦਾ ਵਜ਼ੀਰ ਬਣਿਆ ਸੀ, ਉਹਦਾ ਕੀ ਬਣਿਆ। ਬਣੋ ਬਣੋ ਬਣੋ, ਛੇਤੀ ਬਣੋ, ਬਣ ਜਾਓ।
2: ਬਿਲਕੁਲ,
3: ਪਰ ਇਹ ਚੇਤਾ ਰੱਖਿਓ ਕਿ ਜਿੰਨੇ ਖਾਧੇ ਗਏ ਗਾਜਰਾਂ ਟਿੱਡ ਉਹਨਾਂ ਦਾ ਪੀੜ, ਇਹ ਫਿਰ ਬਾਅਦ ਵਿੱਚ ਨਾ ਜਿਹੜੀ ਪੀੜ ਅੰਦਰੋਂ ਨਿਕਲਣੀ ਹੈ ਇਹਦਾ ਵੀ ਧਿਆਨ ਰੱਖ ਲਿਓ। ਮਹਿਕਮਿਆਂ ਵਾਸਤੇ ਲੜਨ ਵਾਸਤੇ ਨਹੀਂ ਤੁਰ ਪਈਦਾ ਹੁੰਦਾ। ਜਿਹੜੇ ਜਿਹੜੇ ਇਸ ਗੱਲ ਦੀ ਖਿੱਚੋਤਾਣ ਚ ਸ਼ਾਮਿਲ ਨੇ, ਉਹਨਾਂ ਨੂੰ ਮੈਂ ਜੋ ਕਹਿਣਾ ਸੀ ਕਹਿਤਾ, ਸਮਝਣੇ ਵਾਲੇ ਸਮਝ ਗਏ, ਨਾ ਸਮਝੇ ਸੋ ਅਨਾੜੀ।
2: ਪੰਨੂ ਸਾਹਿਬ, ਅਗਲੀ ਗੱਲ ਕਰਦੇ ਆ ਪੰਜਾਬ ਦੇ ਆਰਮੀ ਸਕੂਲਾਂ ਦੀ। ਚਰਚਾ ਸਿਖਰਾਂ ਤੇ ਹੈ ਕਿ ਆਰਮੀ ਸਕੂਲਾਂ ਵਿੱਚ ਸੰਸਕ੍ਰਿਤ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਇਹਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ, ਤੁਹਾਡੇ ਵਿਚਾਰ ਕੀ ਹੈ ਜੀ?
3: ਨਵਜੀਤ ਜੀ, ਅਸੀਂ ਤਾਂ ਹੁਣ ਤੱਕ ਇਸ ਗੱਲ ਦੇ ਉੱਤੇ ਦੁਖੀ ਸਾਂ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਿੱਛੇ ਕਰਕੇ ਹਿੰਦੀ ਭਾਰੂ ਕੀਤੀ ਜਾ ਰਹੀ ਹੈ
2: ਜੀ।
3: ਕੁਝ ਲੋਕ ਹਿੰਦੀ ਤੋਂ ਵੀ ਅੱਗੇ ਵੱਧ ਕੇ ਅੰਗਰੇਜ਼ੀ ਭਾਰੂ ਕਰਦੇ ਸੀ। ਹਿੰਦੀ ਵਾਲੇ ਇਹ ਕਹਿੰਦੇ ਸੀ ਹਿੰਦੀ ਦੇਸ਼ ਦੀ ਨੈਸ਼ਨਲ ਲੈਂਗੁਏਜ ਹੈ, ਹਾਲਾਂਕਿ ਨੈਸ਼ਨਲ ਲੈਂਗੁਏਜ ਨਹੀਂ, ਅੱਧੇ ਕੁ ਭਾਰਤ ਦੀ ਸੰਪਰਕ ਭਾਸ਼ਾ ਹੈਗੀ ਆ। ਦੱਖਣੀ ਭਾਰਤ ਤੇ ਚਲ ਜਾਓ ਤੇ ਇਹਨੂੰ ਕੁਛ ਸਮਝਦਾ ਨਹੀਂ। ਹੁਣ ਜਿਹੜੇ ਅੰਗਰੇਜ਼ੀ ਵਾਲੇ ਆ ਉਹ ਕਹਿੰਦੇ ਜੀ ਅੰਗਰੇਜ਼ੀ ਇਸ ਕਰਕੇ ਦੁਨੀਆ ਭਰ ਜਾਣਾ, ਉਹ ਸਾਰਾ ਕੁਝ ਅੰਗਰੇਜ਼ੀ ਚ ਆ ਰਿਹਾ ਜਦੋਂ ਆਜੂਗਾ ਨਾ ਤੇ ਉਹਨੂੰ ਐਡਜਸਟ ਕਰਨਾ ਸਾਨੂੰ ਆਉਂਦਾ। ਇੱਥੇ ਅਰਬੀ ਫਾਰਸੀ ਆਈ ਸੀ, ਸਥਾਨਕ ਭਾਸ਼ਾ ਚ ਮਿਕਸ ਕਰਕੇ ਅਸੀਂ ਆਪਣੀ ਪੰਜਾਬੀ ਜਿਹੜੀ ਆ ਇਹਦੇ ਵਿੱਚ ਇੱਕ ਉਰਦੂ ਪੈਦਾ ਕਰਤੀ ਸੀ। ਉਰਦੂ ਭਾਸ਼ਾ ਇੱਥੇ ਪੰਜਾਬ ਚ ਪੈਦਾ ਹੋਈ ਸੀ। ਇੱਥੇ ਕੋਈ ਨਵੀਂ ਭਾਸ਼ਾ ਪੈਦਾ ਹੁੰਦੀ ਹੈ ਤੇ ਹੋ ਜਾਵੇ, ਪਰ ਉਹ ਜਿਹੜੀ ਹੈਗੀ ਆ ਹਿੰਦੀ ਦੇ ਆਉਣ ਦੀ ਗੱਲ, ਕਹਿੰਦੇ ਸਰਕਾਰੀ ਨੌਕਰੀਆਂ ਵੀ ਬੱਚਿਆਂ ਨੇ ਕੱਲ ਨੂੰ ਕਰਨੀਆਂ, ਅੱਗੇ ਬੱਚੇ ਸਰਕਾਰੀ ਨੌਕਰੀਆਂ ਨਹੀਂ ਕਰਦੇ। ਮੈਂ ਪੰਜਾਬ ਦੇ ਵਿੱਚ ਇਹੋ ਜਿਹੇ IAS ਅਫਸਰ ਦੱਸ ਦਿੰਦਾ ਜਿਨ੍ਹਾਂ ਨੇ ਪੰਜਾਬੀ ਮੀਡੀਅਮ ਦੇ ਵਿੱਚ ਪੇਪਰ ਦੇ ਕੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਟੈਸਟ ਪਾਸ ਕੀਤਾ, ਉਹ ਕਿੱਦਾਂ ਕਰ ਗਏ ਤੇ ਤੁਹਾਡੇ ਬੱਚੇ ਕਿੱਦਾਂ ਨਹੀਂ ਕਰ ਸਕਦੇ। ਅੰਗਰੇਜ਼ੀ ਵੱਲ ਨੂੰ ਤੁਰ ਪਏ
2: ਜੀ,
3: ਉੱਥੋਂ ਤੱਕ ਤੇ ਜਾਂਦੇ ਸਨ, ਅੱਗੋਂ ਹੁਣ ਸੰਸਕ੍ਰਿਤ ਆ ਗਈ ਆ ਜਿਹਦਾ ਮੇਰੇ ਵਰਗਿਆਂ ਨੂੰ ਵੀ ਕੱਖ ਨਹੀਂ ਪਤਾ। ਨਹੀਂ ਤਾਂ ਕਦੇ ਉਹਦਾ ਬਿਲਕੁਲ 1% 0.0001% ਵੀ ਨਹੀਂ ਜਾਣਦੇ। ਹੁਣ ਪੰਜਾਬ ਦੇ ਆਰਮੀ ਸਕੂਲਾਂ ਨੇ ਕਹਿਤਾ ਕਿ ਬੱਚੇ ਆਪਣੇ ਮਾਪਿਆਂ ਤੋਂ ਲਿਖਾ ਕੇ ਲਿਆਉਣ ਜੀ, ਸਾਡਾ ਬੱਚਾ ਸੰਸਕ੍ਰਿਤ ਪੜੂਗਾ। ਨਾ ਮਾਪਿਆਂ ਨੂੰ ਆਉਂਦੀ ਹੈ, ਮਾਪੇ ਤਾਂ ਅਜੇ ਤੱਕ ਹਿੰਦੀ ਸਕੂਲਾਂ ਦੇ ਹਿਸਾਬ ਨਾਲ ਕਹਿੰਦੇ ਬੇਟਾ ਤੂੰ ਮੰਜੀ ਪਰ ਬੈਠ ਜਾ, ਬੇਟਾ ਰੋਟੀ ਖਾ ਲੇ, ਬੇਟਾ ਅੰਬ ਖਾਣਾ
2: ਜੀ।
3: ਉਹਨੂੰ ਅਜੇ ਤੱਕ ਨਹੀਂ ਪਤਾ, ਨਾ ਹਿੰਦੀ ਬੋਲਣੀ ਆਉਂਦੀ ਨਾ ਪੰਜਾਬੀ। ਉਹ ਮਤਲਬ ਜੋ ਬਣਾਉਣਾ ਚਾਹੁੰਦੇ ਉਹ ਬਣੇ ਨਹੀਂ, ਪਹਿਲੇ ਉਹ ਰਹੇ ਨਹੀਂ, ਅੱਧ ਵਿਚਾਲੇ ਫਸ ਗਏ। ਹੁਣ ਇਹ ਸੰਸਕ੍ਰਿਤ ਜਦੋਂ ਆਊਗੀ ਇਹਨਾਂ ਬੱਚਿਆਂ ਦੇ ਪੱਲੇ ਕੀ ਪਊਗਾ। ਸਰਕਾਰ ਆਪਣੇ ਆਰਮੀ ਸਕੂਲਾਂ ਆਪਣੇ ਕੇਂਦਰੀ ਸਕੂਲਾਂ ਦੇ ਰਾਹੀਂ ਇੱਕ ਖਾਸ ਕਿਸਮ ਦਾ ਛੱਪਾ ਸਾਡੇ ਪੰਜਾਬੀਆਂ ਦੇ ਉੱਤੇ, ਔਰ ਇਕੱਲੇ ਪੰਜਾਬੀਆਂ ਤੇ ਨਹੀਂ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: This is 92.7 FM CKJS.
6: Mom, partner या grandpa, तुसी किस दिली walk कर रहे हो? आज ही register करो IG Wealth Management Walk for Alzheimer's ले। Saturday, May 30th नू, Assini Boeing Park विच। Dementia दा सामना करने सफर च कोई भी इकला नहीं तुरेगा। Register करो alzheimer.nb.ca/WFA।
3: ਭਾਰਤ ਦੇ ਹਰ ਰਾਜ ਵਿੱਚ ਵਸਦੇ ਲੋਕਾਂ ਦੇ ਉੱਤੇ ਪਾਉਣਾ ਚਾਹੁੰਦੀ ਹੈ ਕੀ ਭਾਜਪਾ ਕਰਨਾਟਕਾ 'ਚ ਜਾ ਕੇ ਹਿੰਦੀ ਲਾਗੂ ਕਰ ਸਕੀ ਹੈ ਤੇ ਸੰਸਕ੍ਰਿਤ ਦਾ ਸਵਾਲ ਹੀ ਨਹੀਂ ਉੱਥੇ ਕਰਨਾਟਕਾ 'ਚ ਅਜੇ ਵੀ ਕੰਨੜ ਚੱਲਦੀ ਹੈ ਉੜੀਸਾ ਦੇ ਵਿੱਚ ਨਾ ਸਰਕਾਰ ਬਣਾ ਲਈ ਪਰ ਉੱਥੇ ਚੱਲਦੀ ਉੜੀਆ ਤਾਮਿਲਨਾਡੂ 'ਚ ਪੈਰ ਕਿਉਂ ਨਹੀਂ ਲੱਗੇ MK ਸਟਾਲਿਨ ਨੇ ਵੀ ਤੇ ਜਿਹੜੀ NDMK ਨਾਲ ਸਮਝੌਤਾ ਕੀਤਾ ਉਹਨਾਂ ਨੇ ਵੀ ਸਾਰਿਆਂ ਨੇ ਆਖਿਆ ਅਸੀਂ ਆਪਣੀਆਂ ਦੱਖਣੀ ਭਾਸ਼ਾਵਾਂ ਨੂੰ ਪਿਆਰ ਕਰਦੇ ਅਸੀਂ ਤਾਮਿਲ ਭਾਸ਼ਾ ਦੇ ਉੱਤੇ ਹਿੰਦੀ ਲਾਗੂ ਨਹੀਂ ਕਰਨ ਦਿਆਂਗੇ ਜਦੋਂ ਹਿੰਦੀ ਲਾਗੂ ਕਰੋਗੇ ਲਾਗੂ ਕਰਨਾ ਹੋਰ ਹੁੰਦਾ ਲਾਗੂ ਕਰਨਾ ਹੁੰਦਾ ਜਿਵੇਂ ਕਿਸੇ ਦੇ ਉੱਤੇ ਲੱਦਣਾ ਉਹ ਕਰੋਗੇ ਤੇ ਉਹ ਸਾਡੇ ਲੋਕ ਬੁਰਾ ਮਨਾਉਣਗੇ ਜੇ ਉੱਥੇ ਨਹੀਂ ਕਰ ਸਕੇ ਕੇਰਲਾ 'ਚ ਇੰਨੀਆਂ ਕੋਸ਼ਿਸ਼ਾਂ ਸਾਰੇ ਯਤਨਾਂ ਦੇ ਬਾਵਜੂਦ ਪੈਰ ਕਿਤੇ ਉੱਥੇ ਰੱਖਣ ਨੂੰ ਥਾਂ ਨਹੀਂ ਮਿਲਦੀ ਇਸ ਕਰਕੇ ਕਿ ਉੱਥੋਂ ਦੇ ਲੋਕ ਮਲਿਆਲਮ ਛੱਡ ਕੇ ਇਹਨਾਂ ਦੀ ਭਾਸ਼ਾ 'ਚ ਗੱਲ ਕਰਨ ਨੂੰ ਤਿਆਰ ਨਹੀਂ ਹੁਣ ਜਦੋਂ ਉੱਥੇ ਵੀ ਕੇਂਦਰੀ ਸਕੂਲਾਂ 'ਚ ਜਾਂ ਆਰਮੀ ਸਕੂਲਾਂ 'ਚ ਕਿਸੇ ਤਰੀਕੇ ਸੰਸਕ੍ਰਿਤ ਲਾਗੂ ਕਰਨ ਦਾ ਯਤਨ ਕੀਤਾ ਗਿਆ
7: ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ
3: ਤੇ ਫਿਰ ਇਹਦਾ ਨਤੀਜਾ ਇਹ ਹੈ ਕਿ ਮਤਭੇਦ ਵਧਣਗੇ ਜੇ ਦੇਸ਼ ਨੇ ਅੱਗੇ ਵਧਣਾ ਤੇ ਮਤਭੇਦ ਘਟਾਉਣੇ ਚਾਹੀਦੇ ਹੋਰ ਵਧਾਉਣੇ ਨਹੀਂ ਚਾਹੀਦੇ
2: ਤੁਹਾਨੂੰ ਸਭ ਅਗਲੀ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਤੇ ਕਈ ਕੁਛ ਬਦਲਦਾ ਨਜ਼ਰ ਆ ਰਿਹਾ ਇੱਕ ਤਾਂ ਉਹ ਕਹਿੰਦੇ ਅਪਰਾਧਿਕ ਕਾਨੂੰਨ ਲਾਗੂ ਕਰਾਂਗੇ ਦੂਸਰੀ ਗੱਲ ਕਹੀ ਹੈ ਕਿ ਬੰਗਲਾਦੇਸ਼ੀ ਉੱਥੇ ਬਹੁਤ ਸਾਰੇ ਆਉਂਦੇ ਆ ਉਹਨੂੰ ਰੋਕਣ ਲਈ BSF ਨੂੰ ਜ਼ਮੀਨ ਦੇਵਾਂਗੇ ਉੱਥੇ ਤਾਰ ਲੱਗੇਗੀ ਇਹਦਾ ਕੀ ਪ੍ਰਭਾਵ ਪੈ ਸਕਦਾ
3: ਦੇਖੋ ਜਿਹੜੇ ਅਪਰਾਧਿਕ ਕਾਨੂੰਨ ਲਾਗੂ ਕਰਨੇ ਅੱਗੇ ਭਾਰਤ ਦਾ ਕਿਹੜਾ ਕਾਨੂੰਨ ਹੈ ਜਿਹੜਾ ਉੱਥੇ ਲਾਗੂ ਨਹੀਂ
2: ਜੀ
3: ਗੱਲ ਇਹ ਨਹੀਂ ਹੁੰਦੀ ਕਿ ਕਾਨੂੰਨ ਲਾਗੂ ਕਰਨਾ ਗੱਲ ਇਹ ਹੁੰਦੀ ਹੈ ਕਿ ਲਾਗੂ ਕਰਨ ਵਾਲਾ ਕਿਹੜਾ ਤੇ ਉਹਦੀ ਕਰਨ ਵਾਲੇ ਦੀ ਨੀਤ ਕੀ ਹੈ ਮਮਤਾ ਬੈਨਰਜੀ ਕਈ ਗੱਲਾਂ 'ਚ ਗਲਤ ਸੀ ਤੇ ਮਮਤਾ ਬੈਨਰਜੀ ਤੋਂ ਪਹਿਲਾਂ ਕਾਮਰੇਡ ਵੀ ਬਹੁਤ ਸਾਰੀਆਂ ਗੱਲਾਂ 'ਚ ਗਲਤ ਸੀ ਉਹ ਕਾਮਰੇਡਾਂ ਨੂੰ ਲੈ ਡੁੱਬੇ ਸੀ ਤੇ ਕਾਮਰੇਡਾਂ ਨੂੰ ਇਹ ਨਾ ਸਮਝ ਆਈ ਕਿ ਜਦੋਂ ਕਾਂਗਰਸੀ ਰਾਜ ਸੀ ਤੇ ਸਿਧਾਰਥ ਸ਼ੰਕਰ ਰੇ ਮੁੱਖ ਮੰਤਰੀ ਸੀ ਕਾਂਗਰਸ ਨੂੰ ਤੇ ਲੈ ਡੁੱਬੇ ਸੀ ਹੁਣ ਉਹਨਾਂ ਦੋਵਾਂ ਧਿਰਾਂ ਤੋਂ ਬਾਅਦ ਮਮਤਾ ਬੈਨਰਜੀ ਆਈ ਇਹਨੇ ਜਿਹੜਾ ਰਾਜ ਕਮਾਇਆ ਉਹਦੇ ਵਿੱਚ ਵੀ ਤਾਂ ਖੂਨ ਖਰਾਬਾ ਬਹੁਤ ਹੋਇਆ ਤੇ ਜੇ ਭਾਜਪਾ ਦੇ ਲੋਕ ਆਉਂਦਿਆਂ ਸਾਰ ਹੀ ਇਸ ਪਾਸੇ ਨੂੰ ਤੁਰ ਪਏ ਗੱਲ ਕਾਨੂੰਨ ਲਾਗੂ ਕਰਨ ਦੀ ਨਹੀਂ ਗੱਲ ਆ ਕਾਨੂੰਨ ਲਾਗੂ ਕਰਨ ਦੇ ਬਹਾਨੇ ਕਰਨਾ ਕੀ ਹੈ ਅਜੇ ਤੇ ਇਹਨਾਂ ਨੇ ਸਰਕਾਰ ਨਹੀਂ ਸੀ ਸਾਂਭੀ ਪਹਿਲੇ ਦਿਨ ਹੀ ਮਮਤਾ ਬੈਨਰਜੀ ਘਰ ਦੀਆਂ ਛੱਤਾਂ ਤੇ ਜਾ ਚੜੇ ਉਹਦੇ ਇੱਕ ਦਫ਼ਤਰ ਤੇ ਜਾ ਕੇ JCB ਮਸ਼ੀਨ ਬਲਡੋਜ਼ਰ ਫੇਰਤਾ ਰਹਿ ਗਈ ਗੱਲ ਬੰਗਲਾਦੇਸ਼ ਦੇ ਬਾਰਡਰਾਂ ਦੇ ਉੱਤੇ ਫੈਂਸਿੰਗ ਕਰਨ ਦੀ ਤਾਰ ਲਾਉਣ ਦੀ ਕੰਡੇਦਾਰ ਤਾਰ ਲਾਉਣ ਦੀ ਵੀ ਤੁਹਾਨੂੰ ਉਧਰੋਂ ਖਤਰਾ ਤੇ ਲਾ ਲਓ ਬਾਕੀ ਥਾਵਾਂ ਤੇ ਵੀ ਲੱਗੀ ਹੈ ਰਾਜਸਥਾਨ 'ਚ ਪੰਜਾਬ 'ਚ ਜੰਮੂ ਕਸ਼ਮੀਰ ਵਿੱਚ ਤੁਸੀਂ ਲਾ ਲਓ ਉੱਥੇ ਤਾਂ ਕੋਈ ਗੱਲ ਨਹੀਂ ਪਰ ਜਿਸ ਤਰ੍ਹਾਂ ਇੱਕ ਖਾਸ ਭਾਈਚਾਰੇ ਵੱਲ ਵਿਰੋਧ ਦੀ ਨੀਤੀ ਚੱਲ ਰਹੀ ਹੈ ਆ ਜਿਹੜਾ SIR ਸੀਗਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਰਸ ਇਹਦੇ ਵਿੱਚ ਇੱਕ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਔਰ ਚੋਣ ਕਮਿਸ਼ਨ ਤੇ ਜਿਹੜੀਆਂ ਸਰਕਾਰੀ ਏਜੰਸੀਆਂ ਖਾਸ ਕਰਕੇ ਕੇਂਦਰੀ ਏਜੰਸੀਆਂ ਉਹ ਜੋ ਕੁਝ ਕਰਦੀਆਂ ਸੀ ਜੇ ਉਹਨਾਂ ਦੇ ਖਿਲਾਫ਼ ਕੋਈ ਸ਼ਿਕਾਇਤ ਜਾਂਦੀ ਸੀ ਤੇ ਅਦਾਲਤਾਂ ਵੀ ਪੂਰੀ ਸੁਣਵਾਈ ਨਹੀਂ ਸਨ ਕਰਦੀਆਂ ਉਹਦੇ ਨਾਲ ਲੋਕਾਂ ਦੇ ਮਨ ਵਿੱਚ ਇੱਕ ਸ਼ੱਕ ਬੈਠ ਚੁੱਕਾ ਉਧਰ ਆਸਾਮ ਦੇ ਵਿੱਚ ਜਿਹੜਾ ਤੀਸਰੀ ਵਾਰ ਮੁੱਖ ਮੰਤਰੀ ਬਣ ਗਿਆ ਹੇਮੰਤ ਬਿਸਵਾ ਸ਼ਰਮਾ ਪਹਿਲਾਂ ਉਹ 2-3 ਵਾਰ ਕਾਂਗਰਸ ਵੱਲੋਂ ਮੰਤਰੀ ਰਹਿ ਚੁੱਕਾ ਸੀ। ਉਹਦੇ ਆਉਣ ਤੋਂ ਬਾਅਦ ਉਹਨੇ ਦੇਸ਼ ਦੀ ਭਾਰੂ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਦੂਸਰੇ ਭਾਈਚਾਰਿਆਂ ਦੇ ਖਿਲਾਫ ਇੰਨਾ ਉਕਸਾਇਆ, ਇੰਨਾ ਭੜਕਾਇਆ ਕਿ ਸਾਫ਼ ਤੌਰ ਤੇ ਉੱਤੇ ਉਹਨੇ ਭਾਈਚਾਰੇ ਦੀਆਂ ਵੋਟਾਂ ਲੈ ਕੇ ਤੇ ਜਿੱਤ ਪ੍ਰਾਪਤ ਕੀਤੀ ਹੈ। ਉੱਥੇ ਜਦੋਂ ਵਾਰ ਵਾਰ ਕਹਿੰਦਾ ਰਿਹਾ ਅਸੀਂ ਇਹਨਾਂ ਨੂੰ ਬੰਗਲਾਦੇਸ਼ ਵਾਰ ਦਿਆਂਗੇ, ਉੱਧਰ ਭੇਜ ਦਿਆਂਗੇ, ਫਿਰ ਇੱਕ ਲਫ਼ਜ਼ ਵਰਤਦਾ ਵਾਰ ਉਹ ਮੀਆਂ ਜੀ, ਵਾਰ ਵਾਰ ਵਰਤਦਾ ਲਫ਼ਜ਼ ਮੀਆਂ ਜੀ।
7: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
3: ਹੁਣ ਪਰਲੇ ਪਾਸੇ ਬਰਮਾ ਲੱਗਦਾ, ਜਿਹਨੂੰ ਅੱਜ ਕੱਲ ਮਿਆਂਮਾਰ ਕਹਿੰਦੇ ਆ, ਬਜ਼ੁਰਗਾਂ ਦੇ ਵੇਲੇ ਬਰਮਾ ਕਹਿੰਦੇ ਹੁੰਦੇ
2: ਸੀ।
3: ਉੱਥੋਂ ਰਹਿੰਗਿਆ ਮੁਸਲਮਾਨ, ਉਹ ਉੱਥੋਂ ਦੇ ਨੀਗੇ, ਪਿੱਛੋਂ ਉਹ ਬੰਗਾਲੀ ਸੀ, ਉਹਨਾਂ ਨੂੰ ਅੰਗਰੇਜ਼ ਲੈ ਗਏ, ਲਿਜਾ ਕੇ ਉੱਥੇ ਉਹਨਾਂ ਤੋਂ ਕੰਮ ਕਰਾਉਂਦੇ ਰਹੇ, ਬੰਧੂਆਂ ਮਜ਼ਦੂਰਾਂ ਵਾਂਗ ਕਰਾਉਂਦੇ ਰਹੇ। ਉੱਥੋਂ ਵਾਲਿਆਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ। ਹੁਣ ਜੇ ਉੱਥੇ ਕੁੱਟ ਪੈਂਦੀ ਵਾਪਸ ਆਉਂਦੇ ਆ, ਤੇ ਉਹਨਾਂ ਦਾ ਪੁਰਾਣਾ ਇਲਾਕਾ ਅੱਜ ਦੇ ਬੰਗਲਾਦੇਸ਼ 'ਚ ਆ, ਉਹ ਵੀ ਮੁਸਲਮਾਨ, ਇਹ ਵੀ ਮੁਸਲਮਾਨ ਹੈ, ਇਹ ਵੜਨ ਨਹੀਂ ਦਿੰਦੇ ਭਾਰਤ ਵਿੱਚ ਆਏ, ਇਹਨਾਂ ਨੇ ਵੜਨ ਨਹੀਂ ਦਿੱਤੇ। ਉਹ ਕਿੱਥੇ ਜਾਣ, ਫਿਰ ਸਿੱਧਾ ਹੀ ਕਹਿ ਦੇ ਉੱਥੇ ਸਮੁੰਦਰ 'ਚ ਚੁੱਕ ਕੇ ਸੁੱਟ ਦੇਣੇ, ਕੋਈ ਦੇਸ਼ ਉਹਨਾਂ ਨੂੰ ਪਨਾਹ ਨਹੀਂ ਦੇ ਰਿਹਾ। ਤੇ ਜੇ ਕੱਲ੍ਹ ਨੂੰ ਆਸਾਮ ਵਿੱਚ ਜਿਹਨਾਂ ਨੂੰ ਕਹਿੰਦੇ ਅਸੀਂ ਬੰਗਲਾਦੇਸ਼ ਵਿੱਚ ਧੱਕ ਦੇਣੇ, ਜੇ ਬੰਗਲਾਦੇਸ਼ ਨੇ ਨਾ ਝੱਲੇ ਫਿਰ ਕੀ ਕਰੋਗੇ, ਫਿਰ ਸੁੱਟਣੇ ਕਿੱਥੇ ਆ
2: ਜੀ।
3: ਇਸ ਕਰਕੇ ਥੋੜ੍ਹਾ ਜਿਹਾ ਜਿਹੜੀ ਇਨਸਾਫ ਦੀ ਤਕੜੀ ਆ ਉਹਦੀ ਕਾਣੀ ਡੰਡੀ ਛੱਡੋ, ਠੀਕ ਰਾਹ ਤੇ ਆਓ, ਉਹ ਜ਼ਿਆਦਾ ਚੰਗਾ ਹੋਵੇਗਾ
2: ਜੀ। ਪੰਨੂ ਸਾਹਿਬ, ਅਗਲੀ ਗੱਲ ਕਰਦੇ ਹਾਂ ਤਾਮਿਲਨਾਡੂ ਦੀ। ਤਾਮਿਲਨਾਡੂ ਵਿੱਚ ਵਿਜੇ ਹੋਣੀ ਹੁਣ ਮੁੱਖ ਮੰਤਰੀ ਬਣ ਗਏ ਆ, ਉਸ ਤੋਂ ਬਾਅਦ ਚਰਚਾ ਕਿ ਕਈ ਪਾਰਟੀਆਂ ਵਿੱਚ ਫੁੱਟ ਪੈ ਗਈ ਹੈ, ਕੀ ਇਹਦਾ ਨਵੀਂ ਸਰਕਾਰ ਤੇ ਕੋਈ ਪ੍ਰਭਾਵ ਪੈ ਸਕਦਾ?
3: ਪੈ ਸਕਦਾ, ਵਿਜੇ ਨੇ ਆ ਕੇ ਕੀ ਕੁਛ ਕਰਨਾ ਅਜੇ ਪਤਾ ਨਹੀਂ। ਇੱਕ ਗੱਲ ਤਾਂ ਇਹ ਹੈ ਕਿ ਉਹ ਅਜੇ ਵੀ ਸਿਆਸੀ ਲੀਡਰ ਘੱਟ ਆ ਤੇ ਐਕਟਰ ਵੱਧ ਆ, ਦੂਸਰੀਆਂ ਪਾਰਟੀਆਂ ਚ ਥੋੜੀ ਬਹੁਤ ਘਬਰਾਹਟ ਹੈ ਕਿ ਐਕਟਰ ਆ ਤੇ ਲੋਕਾਂ ਜੜਾ ਜਮਾ ਗਿਆ ਤੇ ਫਿਰ ਸਾਡੀ ਇਹਨੇ ਵਾਰੀ ਨਹੀਂ ਆਉਣ ਦੇਣੀ
2: ਜੀ।
3: ਉਹਨਾਂ ਚੋਂ ਕੁਛ ਲੋਕ ਅੰਨਾ DMK ਵਿੱਚ ਵੀ ਤੇ DMK ਵਿੱਚ ਵੀ ਇਹੋ ਜਿਹੇ ਆ ਜਿਹਨਾਂ ਨੇ ਸਿਰਫ ਮਲਾਈ ਚਟਣੀ ਸਿੱਖੀ ਹੈ, ਜਿਹੜੀ ਪਾਰਟੀ ਸਰਕਾਰ ਵੀ ਉਸੇ ਨਾਲ ਰਲ ਜਾਂਦੇ, ਜਿੱਥੇ ਵੇਖੋ ਤਵਾ ਪਰਾਤ ਉੱਥੇ ਗੁਜ਼ਾਰਦੇ ਹੋ ਸਾਰੀ ਰਾਤ, ਉਹ ਹੁਣ ਇਹਦੇ ਵੱਲ ਜਾਣ ਲੱਗ ਪਏ। ਹਾਲਾਤ ਉੱਥੇ ਕੋਈ ਬਹੁਤੇ ਚੰਗੇ ਨਹੀਂ। ਅਗਲਿਆਂ ਦਿਨਾਂ 'ਚ ਮੈਨੂੰ ਸ਼ੱਕ ਹੈ ਕਿ ਉਹਨੇ ਅਮਨ ਕਾਨੂੰਨ ਨੂੰ ਸੰਭਾਲਣ ਦੇ ਬਜਾਏ ਇੱਕ ਤੇ ਆਪਣੇ ਕੁਰਸੀ ਸੰਭਾਲਣ 'ਤੇ ਜ਼ੋਰ ਲਾਉਣਾ, ਦੂਸਰਾ ਜਿਹੜੇ ਅਹੁਦੇ ਦੇ ਲਾਲਚੀ ਹੈ ਉਹਨਾਂ ਸਾਰਿਆਂ ਨੂੰ ਕੰਟਰੋਲ 'ਚ ਕਰਨ ਵਾਸਤੇ, ਉਹਨਾਂ ਸਾਰਿਆਂ ਨੂੰ ਆਪਣੇ ਹੱਥਾਂ 'ਚ ਲਿਆਉਣ ਵਾਸਤੇ, ਉਹ ਕਿਸੇ ਵੀ ਹੱਦ ਤੱਕ ਜਾ ਸਕਦਾ। ਜਦੋਂ ਰਾਜਨੀਤੀ ਇੱਥੇ ਆ ਜਾਏ, ਸਾਡੇ ਪੰਜਾਬ ਨੇ ਲਛਮਣ ਸਿੰਘ ਗਿੱਲ ਤੇ ਗੁਰਨਾਮ ਸਿੰਘ ਦੀ ਖਿੱਚੋਤਾਣ ਵੇਖੀ ਹੈ। ਆ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਚਰਨਜੀਤ ਸਿੰਘ ਚੰਨੀ ਆਇਆ ਤੇ ਜਿਨ੍ਹਾਂ ਨੇ ਲਿਆਂਦਾ ਸੀ ਉਹਨਾਂ ਨਾਲ ਖਿੱਚੋਤਾਣ ਹੁੰਦੀ ਵੇਖੀ ਹੈ। ਅਸੀਂ ਇੰਨੀ ਵਾਰੀ ਜਦੋਂ ਖਿੱਚੋਤਾਣ ਹੁੰਦੀ ਵੇਖੀ ਹੈ, ਇਹੋ ਜਿਹੀ ਖਿੱਚੋਤਾਣ 'ਚ ਇੱਕ ਲਾਹੌਰੀਆਂ 'ਚ ਮੁਹਾਵਰਾ, ਜਦੋਂ ਮੇਲੇ 'ਚ ਲੁੱਟ ਪਈ ਹੋਵੇ ਫਿਰ ਜੁੱਤੀ ਚੁੱਕਾਂ ਦਾ ਦਾਅ ਵੀ ਲੱਗ ਜਾਂਦਾ
2: ਜੀ,
3: ਜਿਹੜੇ ਜੁੱਤੀਆਂ ਚੁੱਕ ਕੇ ਭੱਜਣ ਵਾਲੇ ਉਹਨਾਂ ਦਾ ਦਾਅ ਉੱਥੇ ਸੌਖਾ ਲੱਗਦਾ। ਇਸ ਕਰਕੇ ਤੁਸੀਂ ਇਹ ਸਮਝੋ ਕਿ ਤਾਮਿਲਨਾਡੂ ਨੂੰ ਜੇ ਤਾਂ ਇਹ ਨੌਜਵਾਨ ਸੰਭਾਲ ਗਿਆ ਜਿਹੜਾ ਫਿਲਮ ਲਾਈਨ 'ਚੋਂ ਆਇਆ, ਫਿਰ ਤਾਂ ਠੀਕ ਆ। ਅੱਗੇ ਕੁਛ ਇਹੋ ਜਿਹੇ ਚੰਗੇ ਐਕਟਰ ਵੀ ਆਏ ਆ, MG ਰਾਮਾਚੰਦਰਨ ਜਦੋਂ ਆਇਆ ਤੇ ਉਹਨੇ ਤਾਮਿਲਨਾਡੂ ਨੂੰ ਸੰਭਾਲ ਲਿਆ ਸੀ ਆ ਕੇ, ਉਦੋਂ ਤਾਮਿਲਨਾਡੂ ਨਹੀਂ ਅਜੇ ਮਦਰਾਸ ਹੀ ਹੁੰਦਾ ਸੀ। ਜਿਹੜਾ NT ਰਾਮਾ ਰਾਓ ਆਇਆ ਸੀ, ਆ ਹੁਣ ਵਾਲਾ ਚੰਦਰ ਬਾਬੂ ਨਾਇਡੂ ਦਾ ਸਹੁਰਾ, ਉਹ ਵੀ ਫਿਲਮ ਲਾਈਨ 'ਚੋਂ ਆਇਆ ਸੀ, ਆ ਕੇ ਉਹਨੇ ਕੰਮ ਕਰ ਦਿੱਤਾ ਸੀ। ਇੱਦਾਂ ਦੇ ਕਈ ਹੋਰ ਆਏ ਤੇ ਜਿੰਨੀ ਤੇਜ਼ੀ ਨਾਲ ਬਦਲਾਵਾਂ ਗਏ ਸੀ ਉਨੀ ਤੇਜ਼ੀ ਨਾਲ ਅਗਲੇ ਪਾਸੇ ਵਾਬਰੋਲੇ 'ਚ ਨਿਕਲ ਗਏ। ਹੁਣ ਇਹਨੇ ਜੇ ਉੱਥੇ ਜਾ ਕੇ ਸੱਚਮੁੱਚ ਆਪਣੀਆਂ ਜੜ੍ਹਾਂ ਜਮਾਉਣੀਆਂ, ਇਹਨੂੰ ਲਿਫਾਫੇਬਾਜ਼ੀ ਫਿਲਮਾਂ ਵਾਲੀ ਡਰਾਮੇਬਾਜ਼ੀ ਛੱਡ ਕੇ ਲੋਕਾਂ ਦੀ ਸੇਵਾ ਵਾਲੇ ਪਾਸੇ ਧਿਆਨ ਦੇਣਾ ਪਵੇਗਾ। ਲੋਕਾਂ ਦੀ ਸੇਵਾ ਤੋਂ ਬਿਨਾਂ ਇਹਦੀ ਜੜ੍ਹ ਪੱਕੀ ਨਹੀਂ ਹੋ ਸਕਦੀ। ਇਹ ਗੱਲ ਨੂੰ ਸਮਝ ਕੇ ਚੱਲਣਾ ਚਾਹੀਦਾ, ਪਤਾ ਨਹੀਂ ਸਮਝੇਗਾ ਕਿ ਨਹੀਂ।
2: ਪੰਸਰ ਸਮਾਂ ਹੋਰ ਆਗਿਆ ਨਹੀਂ ਦਿੰਦਾ, ਤੁਸੀਂ ਚਰਚਾ ਕੀਤੀ, ਤੁਹਾਡਾ ਬਹੁਤ ਧੰਨਵਾਦ ਜੀ।
3: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਇਸਾ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ। ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।

0: Hi, this is Michael, sales manager, Waverly Chrysler. You're in the market for a new or a used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337, part of the Gauthier Automotive Group.
1: For your yard waste collection days, visit winnipeg.ca/yardwaste or contact 311.
2: ਤੁਸੀਂ ਪ੍ਰਾਈਮ ਮਿਸ਼ਰ ਟੀਵੀ ਦੇਖ ਰਹੇ ਹੋ ਜੀ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੂਰੇ ਪੰਜਾਬ ਦੇ ਵਿੱਚ ਮੌਸਮ ਸਾਫ਼ ਰਿਹਾ ਕਿਤੇ ਵੀ ਮੀਂਹ ਕਣੀ ਦੀ ਖਬਰ ਪ੍ਰਾਪਤ ਨਹੀਂ ਹੋਈ ਧੁੱਪ ਨਿਕਲੀ ਸੀ ਪਰ ਤਾਪਮਾਨ ਬਹੁਤਾ ਨਹੀਂ ਸੀ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟੇ ਦੇ ਵਿੱਚ ਕੁਝ ਥਾਵਾਂ 'ਤੇ ਕਣੀਆਂ ਪੈਣ ਦੀ ਆਸ ਹੈ ਇਹ ਕਿੰਨੀਆਂ ਕੁ ਪੈਣੀਆਂ ਕਿੰਨੀਆਂ ਕਣੀਆਂ ਵਕਤ ਬਿਆਨ ਕਰੂਗਾ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੌਸਮ ਕਾਫੀ ਵਧੀਆ ਹੋਇਆ ਯਾਨੀ ਕਿ ਉੱਥੇ ਕੋਈ ਥਾਵਾਂ 'ਤੇ ਮੀਂਹ ਪਿਆ ਅਤੇ ਕੁਝ ਥਾਵਾਂ ਦੇ ਉੱਤੇ ਪਹਿਲੀ ਜਾਂ ਦੂਜੀ ਵਾਰ ਬਰਫ਼ਬਾਰੀ ਹੋਈ ਆ ਜਿਹਦੇ ਕਰਕੇ ਹੁਣ ਵਹੀਰਾਂ ਘੱਤ ਕੇ ਲੋਕਾਂ ਨੇ ਵੱਖ ਵੱਖ ਥਾਵਾਂ ਤੋਂ ਹਿਮਾਚਲ ਦੇ ਵੱਖ ਵੱਖ ਹਿੱਸਿਆਂ ਵੱਲ ਜਾਣਾ ਬਾਕੀ ਬੇਨਤੀ ਇਹ ਆ ਕਿ ਆਪਣੀ ਸਿਹਤ ਦਾ ਖਿਆਲ ਰੱਖਿਓ ਬਚਾ ਕੇ ਜਾਇਓ ਹੋਛਾ ਪਣ ਨਾ ਕਰਿਓ ਅਤੇ ਫੁਕਰੀ ਨਾ ਮਾਰਿਓ ਅਤੇ ਆਪਣਾ ਵਧੀਆ ਤਰੀਕੇ ਨਾਲ ਪਰਿਵਾਰਕ ਮਾਹੌਲ 'ਚ ਜਾਇਓ ਅਤੇ ਉਵੇਂ ਹੀ ਮੁੜ ਕੇ ਆਇਓ ਬਾਕੀ ਤੁਹਾਡੀ ਜ਼ਿੰਦਗੀ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਕਿਉਂਕਿ ਅਮਨ ਅਰੋੜਾ ਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਆ ਉਹਨਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਲਾਏ ਗਏ ਦੋਸ਼ਾਂ ਨਾਲ ਸੰਬੰਧਿਤ ਹੈ ਈਡੀ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਅਮਨ ਅਰੋੜਾ ਦੇ ਨਾਲ ਆਈਟੀ ਕਾਰੋਬਾਰੀ ਦੇ ਨੇੜਲੇ ਰਿਸ਼ਤੇ ਆ ਅਤੇ ਆਈਟੀ ਕਾਰੋਬਾਰੀ ਦੇ ਘਰ ਦੇ ਵਿੱਚ ਮੋਹਾਲੀ ਦੇ ਵਿੱਚ 9ਵੀਂ ਮੰਜ਼ਿਲ 'ਤੇ ਛਾਪੇਮਾਰੀ ਕੀਤੀ ਗਈ ਸੀ ਰੁਪਈਏ ਫੜੇ ਗਏ ਆ ਉਹਨੇ ਕਹਿੰਦੇ ਉਤਲੇ ਪਾਸਿਓਂ ਥੱਲੇ ਬੈਗ ਸੁੱਟਤੇ ਅਤੇ ਨੋਟਾਂ ਦੇ ਭਰੇ ਬੈਗਾਂ ਦੇ ਵਿੱਚੋਂ ਇੱਕ ਤਾਂ ਚੱਕ ਕੇ ਉਹਦਾ ਡਰਾਈਵਰ ਫਰਾਰ ਹੋ ਗਿਆ ਅਤੇ ਇੱਕ ਬੈਗ ਕਾਬੂ ਦੇ ਵਿੱਚ ਆ ਗਿਆ ਅਤੇ ਜਦੋਂ ਉਹ ਥੱਲੇ ਡਿੱਗਿਆ ਅਤੇ ਟੈਚੀ ਕਹਿੰਦੇ ਬੈਗ ਪਟ ਗਿਆ ਅਤੇ ਜਿਹਦੇ ਕਰਕੇ ਨੋਟ ਆ ਜਿਹੜੇ ਇਉਂ ਡਿੱਗੇ ਬਾਹਰ ਆਏ ਜਿਵੇਂ ਕਿ ਨਿਆਣੇ ਝਾਤੀ ਮਾਰਦੇ ਹੁੰਦੇ ਆ ਨੋਟ ਬਾਹਰ ਆ ਗਏ ਬੈਗ ਦੇ ਵਿੱਚੋਂ ਉਸ ਤੋਂ ਬਾਅਦ ਈਡੀ ਨੇ ਇਹ ਜ਼ਬਤ ਕਰ ਲਿਆ ਬੈਗ ਇਹਦੇ ਵਿੱਚ 21 ਲੱਖ ਰੁਪਈਏ ਦੇ ਕਰੀਬ ਸੀ ਕਹਿੰਦੇ ਵੀ ਹੁਣ ਤੱਕ ਕਰੋੜਾਂ ਰੁਪਈਏ ਦੀ ਰਿਕਵਰੀ ਹੋਈ ਆ ਅਤੇ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਆ ਈਡੀ ਉਹਦੇ ਵੱਲੋਂ ਅੱਗੇ ਤੋਂ ਅੱਗੇ ਕਾਰਵਾਈ ਕੀਤੀ ਜਾ ਰਹੀ ਆ ਪਰ ਜਦੋਂ ਵਿੱਚ ਇਹਦੇ ਅਮਨ ਅਰੋੜਾ ਦਾ ਨਾਂ ਆਇਆ ਵਿਰੋਧੀ ਉਦੋਂ ਹੀ ਸਰਗਰਮ ਹੋ ਗਏ ਕਿਉਂਕਿ ਉਹ ਕਹਿੰਦੇ ਜੀ ਕਿ ਦੇਖੋ ਕੱਟੜ ਇਮਾਨਦਾਰ ਪਾਰਟੀ ਦੇ ਵੱਲੋਂ ਆਹ ਕੁਝ ਕੀਤਾ ਜਾ ਰਿਹਾ ਉੱਧਰ ਕੁਝ ਕੁ ਲੋਕਾਂ ਨੇ ਗੱਲ ਕਹੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSD ਦੇ ਨਾਲ ਇਸ ਬੰਦੇ ਦੇ ਰਿਸ਼ਤੇ ਆ ਜਿਹੜਾ ਬੰਦਾ ਇਸ ਵੇਲੇ ਈਡੀ ਵੱਲੋਂ ਫੜਿਆ ਗਿਆ ਜਿਹਦੇ ਘਰ ਦੇ ਵਿੱਚ ਛਾਪੇਮਾਰੀ ਹੋਈ ਆ ਆਹ ਦੇਖੋ ਜੀ ਇਹ ਪੈਸੇ ਕਿਵੇਂ ਕਿਵੇਂ ਕਿਹੜੇ ਕਿਹੜੇ ਪਾਸੇ ਨੂੰ ਜਾਂਦੇ ਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਇਹਨਾਂ ਪੈਸਿਆਂ ਦੇ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ ਇਹੋ ਜਿਹੇ ਬੰਦਿਆਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਅਤੇ ਇਹ ਵਿਰੋਧੀ ਪਾਰਟੀਆਂ ਦੇ ਕੋਲ ਹੋਰ ਕੋਈ ਚਾਰਾ ਹੈ ਨਹੀਂ ਗਾ ਜਿਹਦੇ ਕਰਕੇ ਕਦੇ ਉਹਦੀ ਲੱਤ ਫੜ ਲਈ ਅਤੇ ਕਦੇ ਉਹਦੀ ਬਾਂਹ ਫੜ ਲਈ ਪਰ ਹੁਣ ਅਮਨ ਅਰੋੜਾ ਹੋਰੀ ਮੀਡੀਆ ਦੇ ਮੂਹਰੇ ਆਏ ਆ ਲੰਘੇ ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਅਤੇ ਦੋ ਟੋਕੇ ਗੱਲ ਕਹੀ ਆ ਮੈਨੂੰ ਲੰਮਾ ਸਮਾਂ ਹੋ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਵਿਚਰਦਿਆਂ ਨਾ ਮੈਂ ਕਦੇ ਕਿਸੇ ਦੇ ਕੋਲੋਂ ਚਾਹ ਦਾ ਕੱਪ ਪੀਤਾ ਅਤੇ ਨਾ ਕਦੇ ਪੀਣਾ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਮੇਰੇ ਕੋਲ ਬਹੁਤ ਵੱਡੇ ਵੱਡੇ ਮਹਿਕਮੇ ਵੀ ਰਹੇ ਆ ਹੁਣ ਵੀ ਆ ਪਰ ਮੈਂ ਕਦੇ ਵੀ ਇੱਕ ਪੰਜੀ ਕਿਸੇ ਦੇ ਕੋਲੋਂ ਨਹੀਂ ਖਾਧੀ ਨਾਲ ਇਹ ਵੀ ਗੱਲ ਕਹੀ ਆ ਵੀ ਜੇਕਰ ਮੈਂ ਕਿਸੇ ਦੇ ਕੋਲੋਂ ਪੰਜੀ ਖਾਧੀ ਆ ਤਾਂ ਉਹ ਮੈਨੂੰ ਆਪਣਾ ਵੇਰਵਾ ਪੇਸ਼ ਕਰ ਦੇਵੇ ਮੀਡੀਆ ਦੇ ਮੂਹਰੇ ਆ ਕੇ ਪੇਸ਼ ਕਰ ਦੇਵੇ ਕਿ ਸਾਡੇ ਕੋਲੋਂ ਅਮਨ ਅਰੋੜਾ ਨੇ ਆਹ ਚੀਜ਼ ਲਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਇੱਕ ਪੈਸੇ ਦਾ ਰਵਾਦਾਰ ਨਹੀਂ ਹਾਂ ਅਤੇ ਮੈਨੂੰ ਈਡੀ ਬੁਲਾਵੇ ਮੈਂ ਚਾਹੁੰਦਾ ਜੀ ਕਿ ਈਡੀ ਮੈਨੂੰ ਬੁਲਾਵੇ ਈਡੀ ਮੇਰੇ ਕੋਲੋਂ ਪੁੱਛਗਿੱਛ ਕਰੇ ਮੇਰੇ ਖਾਤਿਆਂ ਦੀ ਪੜਤਾਲ ਕਰੇ ਅਤੇ ਮੇਰੇ ਮੋਬਾਈਲ ਦੀ ਪੜਤਾਲ ਕਰਨੀ ਚਾਹੀਦੀ ਆ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ ਅਮਨ ਅਰੋੜਾ ਨੇ ਇਹ ਗੱਲ ਕਹੀ ਆ ਵੀ ਜੇਕਰ ਮੈਂ 1% ਕੀ ਮੈਂ 0.5% ਵੀ ਸਾਬਤ ਹੋ ਗਿਆ ਦੋਸ਼ੀ ਅਤੇ ਮੈਂ ਉਮਰ ਭਰ ਦੇ ਲਈ ਸਿਆਸਤ ਛੱਡ ਦੇਣੀ ਆ ਵਿਰੋਧੀਆਂ ਦੇ ਕੋਲ ਇੱਕ ਮੁੱਦਾ ਆਇਆ ਇਹ 4-5-6 ਦਿਨ ਗਰਮ ਰਹਿਣਾ ਅਮਨ ਅਰੋੜਾ ਨੇ ਸਫਾਈ ਦਿੱਤੀ ਆ ਇਹਦੀ ਵੱਡੀ ਖਬਰ ਬਣੀ ਆ ਪਰ ਈਡੀ ਦੇ ਵੱਲੋਂ ਲਗਾਤਾਰ ਕਹਿੰਦੇ ਜੀ ਬਾਂਹ ਉਹਨਾਂ ਲੋਕਾਂ ਦੀ ਮਰੋੜੀ ਜਾ ਰਹੀ ਆ ਜਿਹੜੇ ਲੋਕ ਇਸ ਵੇਲੇ ਕਦੇ ਕੋਈ CLU ਦਾ ਮਾਮਲਾ ਕਦੇ ਕੋਈ ਹੋਰ ਮਾਮਲਾ ਕਦੇ ਮਨੀ ਲਾਂਡਰਿੰਗ ਦਾ ਮਾਮਲਾ ਇਹਨਾਂ ਮਾਮਲਿਆਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਈਡੀ ਦੇ ਵੱਲੋਂ ਇਸ ਵੇਲੇ ਛਾਪੇਮਾਰੀ ਕਰਕੇ ਅਤੇ ਹਿਸਾਬ ਕਿਤਾਬ ਕਰਕੇ ਅਤੇ ਲੋਕਾਂ ਦੇ ਮੂਹਰੇ ਨਸ਼ਰ ਕੀਤਾ ਜਾ ਰਿਹਾ ਕਿ ਇਹਨਾਂ ਲੋਕਾਂ ਨੇ ਆਹ ਕੁਝ ਕੀਤਾ ਹੁਣ ਕੁਝ

0: ਕੁਝ ਕੁ ਸਿਆਸੀ ਲੋਕ ਇਹ ਗੱਲ ਕਹਿ ਰਹੇ ਆ ਕਿ ਭਾਈ ਕੇਂਦਰ ਦੀ ਸਰਕਾਰ ਦੇ ਵੱਲੋਂ ਈਡੀ ਨੂੰ ਭੇਜਿਆ ਜਾ ਰਿਹਾ ਅਤੇ ਕੁਝ ਕੁ ਲੋਕ ਮੋੜਵੇਂ ਤੌਰ 'ਤੇ ਇਹ ਗੱਲ ਕਹਿ ਰਹੇ ਆ ਕਿ ਭਾਈ ਸੂਬੇ ਦੀ ਸਰਕਾਰ ਦੇ ਵੱਲੋਂ ਵੀ ਤਾਂ ਵਿਜੀਲੈਂਸ ਨੂੰ ਭੇਜਿਆ ਜਾਂਦਾ। ਮਤਲਬ ਕਹਿਣ ਦਾ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੇ ਬਾਕੀ ਮਹੀਨੇ ਨੇ ਵੋਟਾਂ ਦੇ ਉਹ ਇਹਨਾਂ ਗੱਲਾਂ ਦੇ ਲੇਖੇ ਲੱਗਣੇ ਆ। ਕਦੇ ਤੁਹਾਨੂੰ ਈਡੀ ਦਾ ਵੇਰਵਾ ਮਿਲੂਗਾ, ਕਦੇ ਤੁਹਾਨੂੰ ਮਿਲੂਗਾ ਜੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫਲਾਣੀ ਥਾਂ 'ਤੇ ਛਾਪਾ ਮਾਰ ਲਿਆ, ਕਦੇ ਤੁਹਾਨੂੰ ਵੇਰਵਾ ਮਿਲੂਗਾ ਵਿਜੀਲੈਂਸ ਨੇ ਆਹ ਕਰਤਾ, ਕਦੇ ਕੁਛ ਲੱਗੂਗਾ ਵੀ ਇਹਨੇ ਆਹ ਕੁਝ ਕਰਤਾ। ਪਰ ਇਹਦਾ ਦੂਰ ਰਸੀ ਨਤੀਜਾ ਕੀ ਹੋਊਗਾ, ਇਹਦਾ ਚੋਣਾਂ ਦੇ ਉੱਤੇ ਅਤੇ ਨਤੀਜਿਆਂ ਦੇ ਉੱਤੇ ਕੀ ਅਸਰ ਹੋਊਗਾ। ਲੰਘੇ ਕੱਲ੍ਹ ਬਿਕਰਮਜੀਤ ਸਿੰਘ ਸਾਹਨੀ ਹੋਰਾਂ ਨੇ ਇੱਕ ਮਹੱਤਵਪੂਰਨ ਗੱਲ ਕਹੀ ਆ, ਇਹ ਬੜੀ ਵੱਡੀ ਗੱਲ ਆ। ਪੰਜਾਬੀ ਲੋਕ ਆ ਜਿਹੜੇ ਉਹ ਉਰੇ ਪਰੇ ਗੱਲਾਂ ਨੂੰ ਆਮ ਤੌਰ 'ਤੇ ਕਰ ਦਿੰਦੇ ਆ। ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਲਗਾਤਾਰ ਬੰਬ ਧਮਾਕੇ ਹੋ ਰਹੇ ਆ, ਕਦੇ ਇੱਥੇ ਰਾਜਪੁਰੇ ਦੇ ਰੇਲਵੇ ਟਰੈਕ 'ਤੇ ਧਮਾਕਾ ਹੁੰਦਾ, ਕਦੇ ਜਲੰਧਰ ਦੇ BSF ਚੌਂਕ 'ਚ ਹੁੰਦਾ, 3 ਘੰਟੇ ਬਾਅਦ ਅੰਮ੍ਰਿਤਸਰ ਦੇ ਵਿੱਚ ਆਰਮੀ ਕੈਂਪ ਦੇ ਕੋਲ ਹੁੰਦਾ। ਪਿਛਲੇ ਕੁਝ ਸਮੇਂ ਦੇ ਵਿੱਚ 25 ਦੇ ਕਰੀਬ ਧਮਾਕੇ ਹੋਏ ਆ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਚੰਗੀ ਨਹੀਂ ਅਤੇ ਜੇਕਰ ਸਰਕਾਰ ਨੇ ਇਸ ਸਥਿਤੀ ਵਿੱਚ ਸੁਧਾਰ ਨਾ ਕੀਤਾ ਤਾਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਪੈ ਸਕਦਾ ਹੈ।
1: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
0: ਹੁਣੇ ਹੁਣੇ ਆਮ ਆਦਮੀ ਪਾਰਟੀ ਤੋਂ ਭਾਜਪਾ ਹੀ ਬਣੇ ਆ ਬਿਕਰਮਜੀਤ ਸਿੰਘ ਸਾਹਨੀ, ਰਾਜ ਸਭਾ ਦੇ ਮੈਂਬਰ ਆ। ਉਹਨਾਂ ਨੇ ਇਹ ਗੱਲ ਕਿਉਂ ਕਹੀ ਅਤੇ ਕਿਹਦੇ ਇਸ਼ਾਰੇ ਦੇ ਉੱਤੇ ਕਈ ਸਵਾਲ ਇੱਕ ਇਹ ਆ, ਇਹਨਾਂ ਨੇ ਆਪਦੇ ਕੋਲੋਂ ਤਾਂ ਫੈਸਲਾ ਕਰਨਾ ਨਹੀਂ ਵੀ ਭਾਈ ਰਾਸ਼ਟਰਪਤੀ ਰਾਜ ਲਾਗੂ ਕਰ ਦਿੰਦੇ ਆ। ਕੀ BJP ਦੀ ਸਿਖਰਲੀ ਲੀਡਰਸ਼ਿਪ ਨੇ ਇਹਨਾਂ ਦੇ ਮੂੰਹ ਦੇ ਵਿੱਚੋਂ ਇਹ ਗੱਲ ਕਢਵਾ ਕੇ ਟੈਸਟ ਕੀਤਾ ਪੰਜਾਬੀਆਂ ਨੂੰ ਵੀ ਭਾਈ ਕੀ ਕਹਿੰਦੇ ਆ, ਰਿਐਕਸ਼ਨ ਕਿਹੋ ਜਿਹਾ, ਇਹ ਕੀ ਕਹਿੰਦੇ ਪੰਜਾਬੀ? ਜਾਂ ਫਿਰ ਇਹ ਆਪਣੇ ਆਪ ਇਹਨਾਂ ਨੇ ਗੱਲ ਕਹਿਤੀ ਵੀ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਰਾਜ ਲਾਗੂ ਹੋਣਾ। ਕਿਉਂਕਿ ਪਿਛਲੇ ਕੁਝ ਸਮੇਂ ਤੋਂ ਇਸ ਗੱਲ ਦੀ ਚਰਚਾ ਵੀ ਪੰਜਾਬ ਦੇ ਵਿੱਚ ਹੋ ਸਕਦਾ ਵੋਟਾਂ ਤੋਂ ਪਹਿਲਾਂ ਇੱਦਾਂ ਦਾ ਕੁਝ ਹੋ ਜੇ, ਅਤੇ ਜੇ ਇੱਦਾਂ ਦਾ ਕੁਝ ਹੁੰਦਾ ਤਾਂ ਫਿਰ ਸਿਆਸੀ ਬਾਜ਼ੀ ਕਿਹਨੇ ਕਿਹਦੀ ਪਲਟਾਉਣੀ ਆ, ਇਹਦੇ ਬਾਰੇ ਅੰਦਾਜ਼ਿਆਂ ਨਾਲ ਗਰਮ, ਇਹਦੇ ਬਾਰੇ ਅੰਦਾਜ਼ਿਆਂ ਨਾਲ ਬਾਜ਼ਾਰ ਆਪਣੇ ਆਪ ਗਰਮ ਹੋ ਜਾਂਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਅਮਨ ਅਰੋੜਾ ਨੇ ਕੀ ਕਿਹਾ, ED ਨੇ ਕੀ ਕੀਤਾ ਅਤੇ ਇਸ ਬਾਬਤ ਕੁੱਲ ਵਰਤਾਰਾ ਕੀ ਆ, ਅਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ 2 ਰੀਅਲ ਸਟੇਟ ਗਰੁੱਪਾਂ ਦੇ ਉੱਤੇ ਲੰਘੇ ਕੱਲ੍ਹ ਸਵੇਰੇ 7 ਵਜੇ ਤੋਂ ED ਦੀ ਰੇਡ ਜਾਰੀ ਰਹੀ। ਸ਼ੁੱਕਰਵਾਰ ਨੂੰ ਮੋਹਾਲੀ ਦੇ ਖਰੜ ਦੇ ਵਿੱਚ ਵੈਸਟਰਨ ਟਾਵਰ ਦੇ ਵਿੱਚ ED ਦੇ ਅਧਿਕਾਰੀ 2 ਖਾਲੀ ਬੈਗ ਲੈ ਕੇ ਜਾਂਦੇ ਹੋਏ ਦਿਸੇ। ਇਸੇ ਟਾਵਰ ਦੀ 9ਵੀਂ ਮੰਜ਼ਿਲ ਤੋਂ ਵੀਰਵਾਰ ਨੂੰ ਕੈਸ਼ ਨਾਲ ਭਰੇ ਬੈਗ ਥੱਲੇ ਸੁੱਟੇ ਗਏ ਸੀ। ਇੱਕ ਬੈਗ ਫਟਣ ਨਾਲ 500 ਦੇ ਨੋਟ ਹਵਾ ਦੇ ਵਿੱਚ ਉੱਡਦੇ ਨਜ਼ਰ ਆਏ ਸਨ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ED ਦੀ ਰੇਡ ਦੇ ਵਿੱਚ ਘਿਰੇ। ਜਾਂਚ ਏਜੰਸੀ ED ਦਾ ਦਾਅਵਾ ਕਿ ਮਨੀ ਲਾਂਡਰਿੰਗ ਦਾ ਦੋਸ਼ੀ ਗੌਰਵ ਧੀਰ ਮੰਤਰੀ ਅਮਨ ਅਰੋੜਾ ਦਾ ਕਰੀਬੀ ਹੈ। ਦੂਜੇ ਪਾਸੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਉੱਤੇ ਦੋਸ਼ ਲੱਗ ਰਹੇ ਆ ਪਰ ਤੁਹਾਡੀ ਪਾਰਟੀ ਸ਼ਾਂਤ ਹੈ, ਤਾਂ ਅਰੋੜਾ ਨੇ ਇਹਦਾ ਉੱਤਰ ਦਿੱਤਾ ਕਿ ਮੈਂ ਇਹਦੇ ਲਈ ਇਕੱਲਾ ਹੀ ਬਹੁਤ ਹਾਂ। ਇੱਥੇ ਵੀ ਰਸਲਾ ਬਣਦਾ ਕਿ ਲੰਘੇ ਕੱਲ੍ਹ ਨਗਰ ਕੌਂਸਲ ਖਰੜ ਦੇ ਕਾਰਜਕਾਰੀ ਅਧਿਕਾਰੀ ਯਾਨੀ ਕਿ EO ਸੁਖਦੇਵ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ। ਸੁਖਦੇਵ ਸਿੰਘ ਨੂੰ ਹੁਣ ਜ਼ਿਲ੍ਹਾ ਫਿਰੋਜ਼ਪੁਰ ਦੀ ਨਗਰ ਪੰਚਾਇਤ ਮੱਲਾਂ ਵਾਲਾ ਖਾਸ ਦੇ ਵਿੱਚ ਤਾਇਨਾਤ ਕੀਤਾ ਗਿਆ। ਬਾਕੀ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਨਿਤਿਨ ਗੋਹਲ ਤੋਂ ਲੈ ਕੇ ਬਾਕੀ ਵੱਖ ਵੱਖ ਲੋਕਾਂ ਦੇ ਬਾਰੇ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਆ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ED ਦੇ ਵੱਲੋਂ ਰੇਡ ਮਾਰੀ ਗਈ ਅਤੇ ਅਮਨ ਅਰੋੜਾ ਦੇ ਵੱਲੋਂ ਇਸ ਗੱਲ ਨੂੰ ਕਬੂਲ ਕੀਤਾ ਗਿਆ। 2 ਟੁੱਕ ਉਹਨਾਂ ਨੇ ਗੱਲ ਕਹੀ ਆ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਰੇਡ ਪਈ ਆ ਉਹਨਾਂ ਦੇ ਨਾਲ ਮੇਰਾ ਪਿਆਰ ਆ, ਮੇਰਾ ਉਹ ਪੁਰਾਣਾ ਦੋਸਤ ਆ।
1: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3ਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਅਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ 'ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
0: ਬੜੇ ਚਿਰਾਂ ਦਾ ਦੋਸਤ ਆ ਅਤੇ ਸਾਡਾ ਇਹ ਪਿਆਰ ਬਰਕਰਾਰ ਰਹੂਗਾ। ਉਹਨੇ ਕੀ ਕੰਮ ਕਰਨਾ, ਕੀ ਕਰਦਾ ਹੈ, ਕੀ ਨਹੀਂ ਕਰਦਾ, ਮੇਰਾ ਇਹਦੇ ਨਾਲ ਕੋਈ ਤਲਕ ਨਹੀਂ ਆ। ਨਾ ਮੇਰੀ ਕੋਈ ਹਿੱਸੇਦਾਰੀ ਆ। ਮੇਰੇ ਖਾਤੇ ਵੇਖ ਲਓ, ਮੋਬਾਈਲ ਦੇਖ ਲਓ, ਮੇਰਾ ਬਾਕੀ ਕੰਮ ਕਾਜ ਦੇਖ ਲਓ। ਜੇ ਵਿੱਚੋਂ ਕੁਝ ਨਿਕਲਦਾ ਤਾਂ ਕੱਢ ਕੇ ਭਾਈ ਮੇਰੇ ਖਿਲਾਫ਼ ਕਾਰਵਾਈ ਕਰ ਲਓ। ਉਹਨੇ ਇਹ ਗੱਲ ਕਹੀ ਆ ਵੀ ਭਾਈ ਜੇਕਰ ਕੋਈ ਕਿਸੇ ਦਾ ਮਿੱਤਰ ਆ, ਇਹਦਾ ਮਤਲਬ ਇਹ ਨਹੀਂ ਕਿ ਉਹ ਗਲਤ ਕੰਮ ਕਰਦਾ। ਬਿਲਕੁਲ ਠੀਕ ਆ, ਅਮਨ ਅਰੋੜਾ ਦੀ ਇਹ ਗੱਲ ਸਹੀ ਆ। ਹੁਣ ਮੈਨੂੰ ਜਾਂ ਤੁਹਾਨੂੰ ਵੀ ਕੀ ਪਤਾ ਵੀ ਤੁਹਾਡਾ ਮਿੱਤਰ ਕੀ ਕੰਮ ਕਰਦਾ ਫਿਰਦਾ। ਹੋ ਸਕਦਾ ਸਾਡੇ ਨਾਲ ਕਿਸੇ ਦੀ ਬਹੁਤ ਗੂੜੀ ਸਾਂਝ ਹੋਵੇ ਅਤੇ ਭਾਈ ਆਪਾਂ ਇਹ ਗੱਲ ਕਹੀਏ ਕਿ ਭਾਈ ਇਹ ਤਾਂ ਹੁਣ ਬੰਦਾ ਫੜਿਆ ਗਿਆ ਗਲਤ ਕੰਮ ਦੇ ਵਿੱਚ, ਇਹਦਾ ਹਿੱਸਾਪਤੀ ਹੋਣਾ। ਪਰ ਇਵੇਂ ਨਹੀਂ ਹੁੰਦਾ। ਪਰ ਹੁਣ ਇੱਥੇ ਆਮ ਆਦਮੀ ਪਾਰਟੀ ਤੱਕ ਸਵਾਲ ਆ, ਜਦੋਂ ਅਕਾਲੀ ਦਲ ਅਤੇ ਕਾਂਗਰਸ ਦੇ ਨੇਤਾਵਾਂ ਦੇ ਨਾਲ ਕਿਸੇ ਨਸ਼ਾ ਤਸਕਰ ਦੀ ਜਾਂ ਕਿਸੇ ਹੋਰ ਦੀ ਫੋਟੋ ਵਾਇਰਲ ਹੁੰਦੀ ਆ ਅਤੇ ਆਪਾਂ ਵੀ ਤਾਂ ਇਹ ਗੱਲ ਕਹਿੰਦੇ ਵੀ ਭਾਈ ਆਹ ਦੇਖੋ ਜੀ, ਇਹ ਤਾਂ ਜਿਹੜਾ ਤਸਕਰ ਫੜਿਆ ਗਿਆ ਇਹ ਮਜੀਠੀਆ ਦਾ ਮਿੱਤਰ ਆ, ਇਹ ਸੁਖਬੀਰ ਦਾ ਮਿੱਤਰ ਆ, ਇਹ ਚੰਨੀ ਦਾ ਮਿੱਤਰ ਆ, ਇਹ ਫਲਾਣੇ ਦਾ ਮਿੱਤਰ ਆ, ਇਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ, ਇਹਨਾਂ ਦੀ ਅਗਵਾਈ ਦੇ ਵਿੱਚ ਇਹ ਕੁਝ ਕਰਦੇ ਆ। ਫਿਰ ਉਹ ਜਦੋਂ ਕਹਿੰਦੇ ਵੀ ਭਾਈ ਜੇਕਰ ਸਾਡੇ ਨਾਲ ਕੋਈ ਫੋਟੋ ਖਿਚਵਾ ਗਿਆ, ਇਹਦਾ ਮਤਲਬ ਇਹ ਥੋੜ੍ਹੀ ਕਿ ਅਸੀਂ ਤਸਕਰੀ ਨਾਲ ਮਿਲ ਕੇ ਕਰਵਾਉਂਦੇ ਹਾਂ, ਉਦੋਂ ਆਪਾਂ ਯਕੀਨ ਨਹੀਂ ਮੰਨਦੇ। ਅਮਨ ਅਰੋੜਾ ਦੇ ਮਿੱਤਰ ਹੋਣਗੇ, ਪਰ ਇਹ ਜ਼ਰੂਰੀ ਨਹੀਂ ਕਿ ਭਾਈ ਇਹ ਗਲਤ ਕੰਮ 'ਚ ਸ਼ਾਮਿਲ ਹੋਣ। ਇਹ ਗੱਲ ਸੱਚੀ ਆ। ਇਹਦਾ ਮਤਲਬ ਇਹ ਆ ਕਿ ਜਿਨ੍ਹਾਂ ਦੀਆਂ ਫੋਟੋਆਂ ਸਮੇਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਾਇਰਲ ਕੀਤੀਆਂ ਕਿ ਆਹ ਦੇਖੋ ਜੀ ਇਹਨਾਂ ਬੰਦਿਆਂ ਦੇ ਨਾਲ ਇਹਨਾਂ ਦੇ ਸੰਬੰਧ ਆ ਗਲਤ ਕੰਮਾਂ ਦੇ ਵਿੱਚ, ਇਹ ਜ਼ਰੂਰੀ ਨਹੀਂ ਕਿ ਉਹ ਗਲਤ ਕੰਮਾਂ ਦੇ ਵਿੱਚ ਸੰਬੰਧ ਹੋਣ। ਹੋ ਸਕਦਾ ਮਿੱਤਰਤਾ ਹੋਵੇ, ਹੋ ਸਕਦਾ ਉਹਨਾਂ ਨੇ ਵੀ ਮਿੱਤਰਾਂ ਨੇ ਕੁਝ ਦੱਸਿਆ ਹੀ ਨਾ ਹੋਵੇ ਕਿ ਭਾਈ ਅਸੀਂ ਆਹ ਕੰਮ ਕਰਦੇ ਹਾਂ। ਹੋ ਸਕਦਾ ਇਕੱਲਾ ਫੋਟੋ ਲਵਾਉਣ ਤੱਕ ਮਤਲਬ ਹੋਵੇ। ਸੋ ਮਤਲਬ ਇਹ ਜੀ ਕਿ ਰਾਜਨੀਤੀ ਆ ਜਿਹੜੀ, ਉਹਨੂੰ ਚਾਰੇ ਪਾਸਿਓਂ ਸਾਰਿਆਂ ਨੂੰ ਸਮਝਣਾ ਚਾਹੀਦਾ, ਆਮ ਆਦਮੀ ਪਾਰਟੀ ਨੂੰ ਵੀ ਅਤੇ ਬਾਕੀਆਂ ਨੂੰ ਵੀ। ਬਾਕੀ ਵਿਰੋਧੀ ਪਾਰਟੀਆਂ ਦੇ ਕੋਲ 5-7 ਦਿਨ ਦੇ ਲਈ ਮੁੱਦਾ ਆਇਆ, ਇਸ ਤੋਂ ਬਾਅਦ ਇਹ ਗੱਲ ਮੁੱਕ ਜਾਣੀ ਆ, ਫਿਰ ਪੰਜਾਬ ਦਾ ਕੋਈ ਹੋਰ ਮੁੱਦਾ ਆ ਜਾਣਾ। ਪਰ ਇਹ ਗੱਲ ਚੇਤੇ ਰੱਖਿਓ, ਐਤਕੀ ਦੀਆਂ ਚੋਣਾਂ ਯਾਨੀ ਕਿ 2027 ਦੀਆਂ ਚੋਣਾਂ ਦੇ ਵਿੱਚ ਉਹ ਕੁਝ ਹੋਣਾ ਜਿਹਦੇ ਬਾਰੇ ਅਸੀਂ ਕਦੇ ਕਿਆਸ ਨਹੀਂ ਕੀਤਾ, ਜਿਹਦੇ ਬਾਰੇ ਅਸੀਂ ਕਦੇ ਅੰਦਾਜ਼ਾ ਵੀ ਨਹੀਂ ਲਾਇਆ। ਸੋ ਵੇਨੇ ਭਾਈ ਪੰਜਾਬ ਦੇ ਲੋਕ ਕਿਹਦੇ ਬਾਰੇ ਕਿਹੋ ਜਿਹਾ ਨਜ਼ਰੀਆ ਬਣਾਉਂਦੇ ਆ। ਲੰਘੇ ਕੱਲ ਮਮਤਾ ਬੈਨਰਜੀ ਨੂੰ ਹਰਾਉਣ ਵਾਲੇ ਸੁਵੇਂਦੂ ਅਧਿਕਾਰੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਗਿਆ। ਅੱਜ ਸਹੁੰ ਚੁੱਕ ਲੈਣੀ ਆ ਕੁਝ ਘੰਟਿਆਂ ਬਾਅਦ, ਯਾਨੀ ਕਿ ਅੱਜ ਸ਼ਨੀਵਾਰ ਨੂੰ ਸਵੇਰੇ 11:30 ਵਜੇ ਉਹਨਾਂ ਨੇ ਸਹੁੰ ਚੁੱਕ ਲੈਣੀ ਆ। ਪਤਾ ਲੱਗਾ ਵੀ ਪੱਛਮੀ ਬੰਗਾਲ ਦੇ ਵਿੱਚ 2 ਡਿਪਟੀ CM ਹੋਣਗੇ, ਇੱਕ ਮੁੱਖ ਮੰਤਰੀ, 2 ਡਿਪਟੀ CM, ਅਤੇ ਇਹਦੇ ਵਿੱਚ ਕਿੰਨੇ ਮੰਤਰੀ ਬਣਾਏ ਜਾਂਦੇ ਪੱਛਮੀ ਬੰਗਾਲ ਦੇ ਵਿੱਚ, ਇਹ ਚਲੋ ਕੁਝ ਘੰਟਿਆਂ ਬਾਅਦ ਪਤਾ ਲੱਗ ਜਾਣਾ। ਸੁਵੇਂਦੂ ਅਧਿਕਾਰੀ ਕੌਣ ਆ, ਇਹ ਸਭ ਤੋਂ ਵੱਡਾ ਸਵਾਲ ਆ। ਕਿਸੇ ਵੇਲੇ ਨੰਦੀਗ੍ਰਾਮ ਅੰਦੋਲਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਿਆਂ ਦੇ ਵਿੱਚ ਮਮਤਾ ਬੈਨਰਜੀ ਦੇ ਨਾਲ ਖੜ ਕੇ ਅਤੇ ਇਹ ਸੁਵੇਂਦੂ ਅਧਿਕਾਰੀ ਹੋਰੀ ਸੀ ਜਿਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਤ੍ਰਿਣਮੂਲ ਕਾਂਗਰਸ ਤੋਂ ਕੀਤੀ। ਫਿਰ ਹੌਲੀ ਹੌਲੀ ਮਨਮਟਾਵ ਹੁੰਦੇ ਗਏ ਅਤੇ ਕੁਝ ਵਰੇ ਪਹਿਲਾਂ ਇਹ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ, ਮਮਤਾ ਨੂੰ ਛੱਡ ਕੇ ਅਤੇ BJP ਦੇ ਚਰਨੀ ਲੱਗ ਗਏ, BJP ਦੇ ਲੜ ਲੱਗ ਕੇ, ਕਿਉਂਕਿ ਫਿਰ ਅੰਦਰਲੀ ਸਾਰੀ ਗੱਲਬਾਤ ਦਾ ਪਤਾ ਸੀ। ਫਿਰ ਉਸ ਤੋਂ ਬਾਅਦ ਯੋਜਨਾਵਾਂ ਬਹੁਤ ਵੱਡੀਆਂ ਉਲੀਕੀਆਂ ਗਈਆਂ ਅਤੇ ਪਿਛਲੀ ਵਾਰ ਯਾਨੀ ਕਿ 2021 ਦੀਆਂ ਚੋਣਾਂ ਦੇ ਵਿੱਚ ਮਮਤਾ ਬੈਨਰਜੀ ਨੂੰ ਸੁਵੇਂਦੂ ਅਧਿਕਾਰੀ ਨੇ ਹਰਾਇਆ, ਉਦੋਂ ਨੰਦੀਗ੍ਰਾਮ ਤੋਂ ਹਰਾਇਆ। ਐਤਕੀ ਹੁਣ 26 ਦੀਆਂ ਚੋਣਾਂ ਦੇ ਵਿੱਚ ਜਿਹਦੇ 4 ਮਈ ਨੂੰ ਨਤੀਜੇ ਆਏ ਆ, ਇਹਦੇ ਵਿੱਚ ਸੁਵੇਂਦੂ ਅਧਿਕਾਰੀ ਦੋਵੇਂ ਥਾਵਾਂ ਤੋਂ ਜਿੱਤੇ। ਮਮਤਾ ਬੈਨਰਜੀ ਨੂੰ ਭਵਾਨੀਪੁਰ ਤੋਂ ਹਰਾਇਆ ਅਤੇ ਇੱਕ ਹੋਰ ਸੀਟ ਤੋਂ ਹੋਰ ਉਮੀਦਵਾਰ ਨੂੰ ਹਰਾਇਆ। ਯਾਨੀ ਕਿ ਬਹੁਤ ਵੱਡੇ ਨੇਤਾ ਬਣ ਕੇ ਉਭਰੇ BJP ਦੀ ਅਗਵਾਈ ਦੇ ਵਿੱਚ ਸੁਵੇਂਦੂ ਅਧਿਕਾਰੀ। ਜਦੋਂ ਮਮਤਾ ਬੈਨਰਜੀ ਵਰਗੀ ਭਾਰਤ ਦੀ ਸਭ ਤੋਂ ਵੱਡੀ ਨੇਤਾ ਔਰਤਾਂ ਦੇ ਵਿੱਚ ਅੱਜ ਦੇ ਸਮੇਂ 'ਚ ਇੰਨੀ ਵੱਡੀ ਨੇਤਾ ਨੂੰ ਹਰਾਇਆ ਹੋਵੇ ਅਤੇ ਫਿਰ BJP ਨੇ ਉਹਨੂੰ ਹੀ ਮੁੱਖ ਮੰਤਰੀ ਬਣਾਉਣਾ ਸੀ, ਇਹ ਗੱਲ ਅੰਦਾਜ਼ੇ ਦੇ ਵਿੱਚ ਸੀ। ਵੈਸੇ 4-5 ਚਿਹਰੇ ਦੌੜ ਦੇ ਵਿੱਚ ਸੀ, ਉਹਦੇ ਵਿੱਚ ਸੁਵੇਂਦੂ ਅਧਿਕਾਰੀ ਦੇ ਉੱਤੇ ਗੁਣਾ ਪਿਆ। ਜਦੋਂ ਅਮਿਤ ਸ਼ਾਹ ਦੇ ਭਾਰਤ ਦੇ ਗ੍ਰਹਿ ਮੰਤਰੀ ਦੇ ਪੈਰੀ ਹੱਥ ਲਾਏ ਸੁਵੇਂਦੂ ਅਧਿਕਾਰੀ ਨੇ ਅਤੇ ਗੱਲ ਕਲੀਅਰ ਹੋ ਗਈ, ਉਹਨਾਂ ਨੇ ਲੰਘੇ ਕੱਲ੍ਹ ਵਿਧਾਇਕ ਦਲ ਦਾ ਨੇਤਾ ਚੁਣ ਲਿਆ, ਬਾਅਦ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਤਾ ਅਤੇ ਅੱਜ ਇਹਨਾਂ ਨੇ ਮੁੱਖ ਮੰਤਰੀ ਬਣ ਕੇ ਸਹੁੰ ਚੁੱਕ ਲੈਣੀ ਆ। ਹੁਣ ਅਗਲੀ ਗੱਲ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਹੋਊਗਾ ਕੀ। ਇਹ ਮਮਤਾ ਬੈਨਰਜੀ ਬਾਰੇ ਅਤੇ ਤ੍ਰਿਣਮੂਲ ਕਾਂਗਰਸ ਦੇ ਬਾਰੇ ਬਹੁਤ ਕੁਝ ਜਾਣਦੇ ਆ, ਜਿਵੇਂ ਕਿ ਪੰਜਾਬ ਦੇ ਵਿੱਚ ਰਾਘਵ ਚੱਡਾ ਅਤੇ ਸੰਦੀਪ ਪਾਠਕ ਹੋਰੀ ਜਾਣਦੇ ਆ ਆਮ ਆਦਮੀ ਪਾਰਟੀ ਬਾਰੇ। ਹੁਣ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਮਮਤਾ ਬੈਨਰਜੀ ਦੇ ਦਾਇਰੇ ਨੂੰ ਟਾਈਟ ਕੀਤਾ ਜਾਵੇ, ਇਹ ਹੋ ਸਕਦਾ ਕਿ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਦੀ ਫੜੋ ਫੜੀ ਹੋਵੇ, ਇਹ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਕਿ BJP ਉੱਥੇ ਉਹ ਕੁਝ ਕਰੇ ਜਿਹਦੇ ਬਾਰੇ ਹਾਲੇ ਤੱਕ ਮਮਤਾ ਬੈਨਰਜੀ ਦੇ ਪ੍ਰਸ਼ੰਸਕਾਂ ਨੇ ਕਿਆਸ ਨਹੀਂ ਕੀਤਾ, ਕਿਉਂਕਿ ਗ੍ਰਹਿ ਵਿਭਾਗ ਵੀ ਸੁਵੇਂਦੂ ਅਧਿਕਾਰੀ ਦੇ ਕੋਲ ਹੀ ਹੋਣਾ। ਮਤਲਬ ਇਹ ਜੀ ਕਿ ਉੱਥੋਂ ਦੀ ਸਿਆਸਤ ਦੇ ਵਿੱਚ ਬਹੁਤ ਵੱਡੇ ਉਬਾਲ ਆਉਣ ਦੀ ਸੰਭਾਵਨਾ। ਪਹਿਲਾਂ ਇਸ ਰਿਪੋਰਟ ਦਾ ਵਿਰਵਾ, ਫਿਰ ਕਰਾਂਗੇ ਟਿੱਪਣੀ। ਸਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਬਣਨਗੇ। ਕੋਲਕਾਤਾ ਦੇ ਵਿੱਚ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਵਾਲੇ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਨੇਤਾ ਚੁਣਿਆ ਗਿਆ। ਮੀਟਿੰਗ ਤੋਂ ਬਾਅਦ ਅਮਿਤ ਸ਼ਾਹ ਨੇ ਉਹਨਾਂ ਦੇ ਨਾਂ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਸਵੇਂਦੂ ਅਧਿਕਾਰੀ ਲੋਕ ਭਵਨ ਦੇ ਵਿੱਚ ਰਾਜਪਾਲ ਨੂੰ ਮਿਲੇ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
1: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
2: Take 92.7 FM CKJS wherever you want with the iHeartRadio app. Download the app for free in your app store today. Search iHeartRadio.
3: 92.7 FM CKJS welcomes the X back to Exhibition Park.
4: Take part in one of Winnipeg's favorite summer traditions, June 12 to 21st.
3: With exciting midway rides, live entertainment, cultural lights, delicious food,
4: and fun for the whole family.
3: You can experience the sights,
4: sounds,
3: tastes, and excitement on us. Visit CKJS.com now to get your name and to win a pair of tickets for you and a friend.
4: The X returns June 12 to 21st
3: at Exhibition Park.
4: Be there
3: with 92.7 FM CKJS.
0: ਸਵੇਂਦੂ ਅੱਜ ਸਵੇਰੇ 11 ਵਜੇ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਦੇ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਐਨਡੀਏ ਦੇ ਕਈ ਵੱਡੇ ਨੇਤਾ ਸ਼ਾਮਲ ਹੋਣਗੇ। ਅਮਿਤ ਸ਼ਾਹ ਨੇ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਮਤਾ ਜੀ ਦੇ ਸ਼ਾਸਨ ਦੇ ਵਿੱਚ ਅਪਰਾਧੀ ਰਾਜਨੇਤਾ ਬਣ ਗਏ ਸਨ ਤੇ ਵਿਕਾਸ ਦੀ ਕੋਈ ਗੁੰਜਾਇਸ਼ ਨਹੀਂ ਰਹੀ। ਅਸੀਂ ਘੁਸਪੈਠ, ਹਿੰਸਾ ਤੇ ਕੱਟਮਨੀ ਖਤਮ ਕਰਾਂਗੇ, ਔਰਤਾਂ ਦੀ ਸੁਰੱਖਿਆ ਨੂੰ ਪਹਿਲ ਦੇਵਾਂਗੇ। 56 ਸਾਲ ਦੇ ਸਵੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਵਾਨੀਪੁਰ ਤੋਂ ਹਰਾਇਆ। ਪਹਿਲਾਂ ਨੰਦੀਗ੍ਰਾਮ ਤੋਂ ਹਰਾਇਆ ਸੀ। 2021 ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਮਮਤਾ ਬੈਨਰਜੀ ਨੂੰ ਹਰਾਇਆ ਅਤੇ ਐਤਕੀ ਬੀਜੇਪੀ ਨੂੰ ਪੱਛਮੀ ਬੰਗਾਲ ਦੇ ਵਿੱਚ 207 ਸੀਟਾਂ ਮਿਲੀਆਂ ਨੇ। ਅਸਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਿੱਚੋਂ ਹੀ ਸਵੇਂਦੂ ਅਧਿਕਾਰੀ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ। 2007 ਦੇ ਵਿੱਚ ਨੰਦੀਗ੍ਰਾਮ ਅੰਦੋਲਨ ਦੇ ਵਿੱਚ ਸਵੇਂਦੂ ਅਧਿਕਾਰੀ ਨੇ ਬਹੁਤ ਵੱਡਾ ਯੋਗਦਾਨ ਪਾਇਆ। ਪਰ ਦਸੰਬਰ 2020 ਦੇ ਵਿੱਚ ਤ੍ਰਿਣਮੂਲ ਕਾਂਗਰਸ ਛੱਡ ਕੇ ਸਵੇਂਦੂ ਅਧਿਕਾਰੀ ਬੀਜੇਪੀ 'ਚ ਸ਼ਾਮਲ ਹੋਏ। 2021 ਦੇ ਵਿੱਚ ਬੰਗਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਨੂੰ ਹਰਾਇਆ ਅਤੇ 2026 ਦੇ ਵਿੱਚ ਭਵਾਨੀਪੁਰ ਸੀਟ ਤੋਂ ਮਮਤਾ ਬੈਨਰਜੀ ਨੂੰ 15,100 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਅਗਲੀ ਗੱਲ ਇਹ ਜੀ ਕਿ TMC ਅਤੇ BJP ਦੇ ਵਿੱਚ ਰਹਿਣ ਕਰਕੇ ਬੰਗਾਲ ਦੀ ਜ਼ਮੀਨੀ ਰਾਜਨੀਤੀ ਦੇ ਉੱਤੇ ਸਵੇਂਦੂ ਅਧਿਕਾਰੀ ਨੂੰ ਡੂੰਘੀ ਸਮਝ ਹੈ। ਬੂਥ ਲੈਵਲ ਤੱਕ ਸੰਗਠਨ ਖੜ੍ਹਾ ਕਰਨ ਅਤੇ ਵਰਕਰਾਂ ਨੂੰ ਐਕਟਿਵ ਰੱਖਣ ਦੇ ਵਾਸਤੇ ਇਹ ਮਸ਼ਹੂਰ ਨੇ। ਉਸ ਤੋਂ ਅਗਲੀ ਗੱਲ ਇਹ ਜੀ ਕਿ ਇਹਨਾਂ ਦੇ ਪਿਤਾ ਸ਼ਿਸ਼ਰ ਅਧਿਕਾਰੀ ਕਾਂਥੀ ਸੀਟ ਤੋਂ ਸੰਸਦ ਮੈਂਬਰ ਰਹੇ ਨੇ ਅਤੇ ਪਹਿਲਾਂ ਤ੍ਰਿਣਮੂਲ ਦੇ ਵਿੱਚ ਅਤੇ ਬਾਅਦ ਦੇ ਵਿੱਚ BJP ਦੇ ਵਿੱਚ ਸ਼ਾਮਲ ਹੋਏ।
5: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
6: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
0: ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਕਿ ਸਵੇਂਦੂ ਅਧਿਕਾਰੀ ਨੂੰ ਮੁਬਾਰਕਬਾਦ, ਉਹ ਆਪਣੇ ਸੂਬੇ ਦੇ ਲਈ ਬਹੁਤ ਕੁਝ ਚੰਗਾ ਕਰੇ। ਇਹ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਭਾਈ ਉਹਨਾਂ ਨੇ ਕਿਹੜੇ ਕਿਹੜੇ ਕੰਮ ਕਿਵੇਂ ਕਿਵੇਂ ਕੀਤੇ ਆ। ਪਰ ਮੈਨੂੰ ਲੰਘੇ ਕੱਲ੍ਹ ਕੁਝ ਸੱਜਣਾਂ ਨੇ ਫੋਨ ਕੀਤੇ ਕਿ ਮਮਤਾ ਬੈਨਰਜੀ ਨੇ ਤਾਂ ਇਹ ਗੱਲ ਕਹੀ ਸੀ ਕਿ ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ, ਅਤੇ ਫਿਰ ਇਹ ਮੁੱਖ ਮੰਤਰੀ ਕਿਵੇਂ ਬਣ ਜਾਣਗੇ ਸਵੇਂਦੂ ਹੋਰੀ। ਅਸਲ ਦੇ ਵਿੱਚ ਜੇ ਉਹ ਨਹੀਂ ਵੀ ਅਸਤੀਫਾ ਦਿੰਦੇ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਜੇ ਪੈਂਦਾ, ਜਦੋਂ ਬਹੁਮਤੀ ਹੈ ਨਹੀਂ ਉਹਨਾਂ ਕੋਲ ਤੇ ਫਿਰ ਅਸਤੀਫਾ ਦੇਣ ਜਾਂ ਨਾ ਦੇਣ। ਰਾਜਪਾਲ ਦੇ ਕੋਲ ਅਧਿਕਾਰ ਹੁੰਦਾ, ਜੇਕਰ ਕੋਈ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦਿੰਦਾ ਤਾਂ ਉਹਨੂੰ ਬਰਖਾਸਤ ਕਰ ਦਿੱਤਾ ਜਾਵੇ ਜਾਂ ਉਹਨੂੰ ਬਹੁਮਤ ਸਾਬਤ ਕਰਨ ਵਾਸਤੇ ਕਿਹਾ ਜਾਵੇ। ਬਹੁਮਤ ਸਾਬਤ ਹੋਣਾ ਨਹੀਂ, ਸਰਕਾਰ ਨਵੀਂ ਬਣ ਜਾਣੀ ਆ, ਸਵੇਂਦੂ ਅਧਿਕਾਰੀ ਦੀ ਸਰਕਾਰ ਬਣ ਜਾਣੀ ਆ। ਹੁਣ ਮਮਤਾ ਬੈਨਰਜੀ ਨੇ ਇਹ ਗੱਲ ਕਹੀ ਕਿਉਂ ਸੀ? ਅਸਲ ਦੇ ਵਿੱਚ ਮਮਤਾ ਬੈਨਰਜੀ ਦਾ ਇਹ ਇੱਕ ਤਰੀਕਾ, ਉਹਨਾਂ ਨੇ ਇਹ ਗੱਲ ਦੱਸੀ ਹੈ ਸੁਨੇਹੇ ਦੇ ਰੂਪ ਦੇ ਵਿੱਚ ਆਪਣੇ ਵਰਕਰਾਂ ਨੂੰ ਆਪਣੇ ਸੂਬੇ ਦੇ ਵਿੱਚ ਕਿ ਆਪਣੇ ਨਾਲ ਧੱਕਾ ਕਿੰਨਾ ਹੋਇਆ, ਇਹ ਕੁਰਸੀ ਖੋ ਕੇ ਲੈ ਕੇ ਗਏ ਆ, ਇਹ ਜਿੱਤੇ ਨਹੀਂ ਹੈਗੇ, ਇਹ ਲੁੱਟੀ ਗਈ ਆ ਆਪਣੀ ਕੁਰਸੀ, ਆਪਣੀ ਸਰਕਾਰ, ਇਹ ਆਪਾਂ ਇਹਨਾਂ ਨੂੰ ਜਿੱਤਣ ਨਹੀਂ ਦਿੱਤਾ, ਇਹ ਜਿੱਤ ਗਏ ਜ਼ਬਰਦਸਤੀ ਧੱਕੇ ਨਾਲ, ਗੁੰਡਾਗਰਦੀ ਦੇ ਨਾਲ। ਉਹਨਾਂ ਨੇ ਆਪਣੇ ਵਰਕਰਾਂ ਦੇ ਵਿੱਚ ਊਰਜਾ ਭਰੀ ਰੱਖਣ ਦੇ ਲਈ ਇਹ ਇੱਕ ਨਵੀਂ ਗੱਲ ਕੀਤੀ ਕਿ ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ, ਤਾਂ ਜੋ ਲੋਕ ਥੋੜ੍ਹਾ ਜਿਹਾ ਅਗਰੈਸਿਵ ਵੀ ਰਹਿਣ, ਤਾਂ ਜੋ ਲੋਕ ਪਾਰਟੀ ਨਾਲ ਜੁੜੇ ਰਹਿਣ। ਸ਼ਾਇਦ ਇਹ ਵੀ ਮਨ ਦੇ ਵਿੱਚ ਡਰ ਹੋਵੇ ਕਿ ਬੀਜੇਪੀ ਦੀ ਸਰਕਾਰ ਬਣ ਲੱਗੀ ਹੈ, ਕਿਤੇ ਸਾਡੀ ਪਾਰਟੀ ਦੇ ਵੱਡੇ ਨੇਤਾ ਪਲਟੀ ਨਾ ਮਾਰ ਜਾਣ। ਇਸ ਕਰਕੇ ਉਹਨਾਂ ਨੂੰ ਜੋੜੀ ਰੱਖਣ ਦੇ ਲਈ ਅਤੇ ਇਹ ਗੱਲ ਸ਼ਾਇਦ ਕਹੀ ਗਈ ਹੋਵੇ ਜੀ ਕਿ ਆਪਾਂ ਅਸਤੀਫਾ ਦੇਣਾ ਹੀ ਨਹੀਂ। ਬਾਕੀ ਅਗਲੀ ਗੱਲ ਇਹ ਆ ਕਿ ਵਿਜੇ ਥਲਪਤੀ ਦੇ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ। 118 ਸੀਟਾਂ ਜਿਹੜੀਆਂ ਹੋਈਆਂ ਤਾਮਿਲਨਾਡੂ ਦੇ ਵਿੱਚ ਉਹਦੀ ਮੁੱਖ ਮੰਤਰੀ ਬਣਨਾ, ਉਹਦੀ ਸਰਕਾਰ ਬਣਨੀ ਆ। 108 ਸੀਟਾਂ ਮਿਲੀਆਂ TVK ਨੂੰ, ਯਾਨੀ ਕਿ ਵਿਜੇ ਥਲਪਤੀ ਦੀ ਪਾਰਟੀ ਨੂੰ। ਹੁਣ ਵਿਜੇ ਥਲਪਤੀ ਆਪ ਜਿੱਤੇ ਦੋ ਥਾਵਾਂ ਤੋਂ, ਉਹਨੇ ਇੱਕ ਸੀਟ ਛੱਡਣੀ ਆ, ਇੱਕ ਉਹਦੇ ਕੋਲ ਰਹੂ। 108 ਸੀ ਤਾਂ ਮਤਲਬ ਇੱਕ ਸੀਟ ਕੱਟਤੀ ਰਹਿ ਗਈਆਂ 107। 5 ਸੀਟਾਂ ਜਿਹੜੀਆਂ ਉਹ ਹੈਗੀਆਂ ਕਾਂਗਰਸ ਦੇ ਕੋਲ ਅਤੇ ਉਹਨਾਂ ਨੇ ਦਿੱਤਾ ਸਮਰਥਨ। 107 ਅਤੇ 5 ਹੋ ਗਈਆਂ 112। ਹੁਣ ਚਾਹੀਦੀਆਂ ਆਪਾਂ ਨੂੰ 6। ਉਹਦੇ ਲਈ ਪਤਾ ਲੱਗਾ ਜੀ ਲੰਘੇ ਕੱਲ੍ਹ CPI CPIM ਅਤੇ ਇੱਕ ਹੋਰ ਪਾਰਟੀ ਆ ਜਿਨ੍ਹਾਂ ਨੇ ਦੋ ਦੋ ਸੀਟਾਂ ਜਿੱਤੀਆਂ, ਉਹ 6 ਸੀਟਾਂ ਉੱਧਰੋਂ ਮਿਲ ਗਈਆਂ ਅਤੇ 118 ਵਿਧਾਇਕ ਪੂਰੇ ਹੋ ਗਏ ਆ। ਲੰਘੇ ਕੱਲ੍ਹ ਵਿਜੇ ਥਲਪਤੀ ਨੇ ਵਿਧਾਇਕਾਂ ਦੇ ਦਸਤਖਤਾਂ ਵਾਲਾ ਸਮਰਥਨ ਪੱਤਰ ਰਾਜਪਾਲ ਨੂੰ ਸੌਂਪ ਦਿੱਤਾ ਅਤੇ ਅੱਜ ਭਲਕ ਦੇ ਵਿੱਚ ਉਹਨਾਂ ਨੇ ਵੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲੈਣੀ ਆ। ਯਾਨੀ ਕਿ ਜ਼ਿੰਦਗੀ ਮੋੜ ਕਿਵੇਂ ਘਟਦੀ ਆ, ਬੰਦੇ ਨੇ ਭਰਿਆ ਮੇਲਾ ਛੱਡਿਆ ਹੋਵੇ ਵੀ ਮੈਂ ਹੁਣ ਅਦਾਕਾਰੀ ਨਹੀਂ ਕਰਨੀ ਅਤੇ ਬੰਦੇ ਨੂੰ ਮੌਕਾ ਮਿਲਿਆ ਹੋਵੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਕੰਮ ਕਰਨ ਦਾ, ਇਹ ਫਿਲਮੀ ਜਿਹੀ ਗੱਲ ਲੱਗਦੀ। ਜਿਵੇਂ ਨਾਇਕ ਫਿਲਮ ਦੇ ਵਿੱਚ 1 ਘੰਟੇ ਦੇ ਲਈ ਅਨਿਲ ਕਪੂਰ ਮੁੱਖ ਮੰਤਰੀ ਬਣਿਆ ਸੀ, ਉਵੇਂ ਲੱਗਦਾ ਜੀ ਕੁਝ ਮਹੀਨੇ ਪਹਿਲਾਂ ਤੱਕ ਬੰਦਾ ਇੱਕ ਆਮ ਅਦਾਕਾਰ ਸੀ, ਭਾਵੇਂ ਕਿ ਸਾਊਥ ਦੇ ਵਿੱਚ ਉਹਦਾ ਵੱਡਾ ਨਾਂ ਹੋਵੇ ਪਰ ਬਾਕੀ ਥਾਵਾਂ ਦੇ ਉੱਤੇ ਉਵੇਂ ਨਹੀਂ। ਪਰ ਬੰਦਾ ਆਪਦੇ ਸਟਾਰਡਮ ਦੇ ਸਿਰ ਦੇ ਉੱਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਿਆ ਹੋਵੇ ਅਤੇ ਵੱਡੇ ਵੱਡੇ ਫੰਨੇ ਖਾਂ ਹਰਾਤੇ ਹੋਣ, ਇਹ ਆਪਣੇ ਆਪ ਦੇ ਵਿੱਚ ਬੜੀ ਅਚੰਭੇ ਵਾਲੀ ਗੱਲ ਆ।
1: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
0: ਲੰਘੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਜਿਹੜੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸਾਹਮਣੇ ਪੇਸ਼ ਹੋਏ ਆ। ਬੁਲਾਇਆ ਗਿਆ ਸੀ ਇਹਨਾਂ ਨੂੰ ਕਿ ਭਾਈ ਤੁਸੀਂ ਕਾਨੂੰਨ ਕਿਵੇਂ ਪਾਸ ਕੀਤਾ ਬੇਅਦਬੀ ਦੇ ਮਾਮਲੇ 'ਤੇ। ਉਹ ਗਏ ਅਤੇ ਜਾ ਕੇ ਉਹਨਾਂ ਨੇ ਫਿਰ ਮੀਡੀਆ ਦੇ ਨਾਲ ਕੁਝ ਕੁ ਮਿੰਟ ਗੱਲ ਕੀਤੀ ਆ। ਉਹਨਾਂ ਨੇ ਕਿਹਾ ਜੀ ਕਿ ਦੇਖੋ ਮੈਂ ਮਰਿਆਦਾ ਦਾ ਖਿਆਲ ਰੱਖਦਾ। ਬੜੀ ਸਿਆਣੀ ਗੱਲ ਕੀਤੀ ਸੰਧਵਾ ਸਾਹਿਬ ਨੇ ਕਿ ਮਰਿਆਦਾ ਦੇ ਮੁਤਾਬਕ ਮੈਂ ਜਿਹੜੀਆਂ ਅੰਦਰ ਗੱਲਾਂ ਹੋਈਆਂ ਉਹ ਨਸ਼ਰ ਕਰਨ ਦਾ ਚਾਹਵਾਨ ਨਹੀਂ ਆ। ਜਥੇਦਾਰ ਸਾਹਿਬ ਆਪ ਦੱਸ ਦੇਣਗੇ ਵੀ ਕੀ ਗੱਲਾਂ ਹੋਈਆਂ, ਪਰ ਮੈਨੂੰ ਜੋ ਜੋ ਪੁੱਛਿਆ ਗਿਆ ਮੈਂ ਇਮਾਨਦਾਰੀ ਦੇ ਨਾਲ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਦਾ ਖਿਆਲ ਰੱਖ ਕੇ ਸਾਰੀ ਗੱਲ ਕਹਿ ਕੇ ਆਇਆ ਕਿ ਸਾਡੇ ਲਈ ਬੇਅਦਬੀਆਂ ਦੇ ਮਾਮਲੇ 'ਤੇ ਕਾਨੂੰਨ ਬਣਾਉਣ ਦਾ ਮਤਲਬ ਇਹ ਆ ਕਿ ਅਸੀਂ ਗੁਰੂ ਨੂੰ ਪ੍ਰਣਾਏ ਹੋਏ ਹਾਂ, ਗੁਰੂ ਦੇ ਚਰਨਾਂ ਦੇ ਵਿੱਚ ਆ, ਸਾਡੇ ਮਨ ਦੇ ਵਿੱਚ ਹੋਰ ਕੁਝ ਵੀ ਨਹੀਂ ਆ। ਹੁਣ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਆਇਆ, ਉਹ ਕਿਉਂਕਿ ਸ਼ੁਕਰਾਨਾ ਯਾਤਰਾ ਕਰ ਰਹੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਪੂਰਾ ਪੰਜਾਬ ਖੁਸ਼ ਆ ਬੇਅਦਬੀ ਦੇ ਮਾਮਲੇ ਦੇ ਉੱਤੇ ਕਾਨੂੰਨ ਵੰਡ ਕਰਕੇ, ਪਰ ਇੱਕੋ ਪਰਿਵਾਰ ਇਸ ਗੱਲ ਦੇ ਉੱਤੇ ਨਾ ਖੁਸ਼ ਆ ਕਿਉਂਕਿ ਉਹਨੇ ਬੇਅਦਬੀਆਂ ਕੀਤੀਆਂ। ਨਾਲ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਕਾਨੂੰਨ ਇਹ ਵਾਪਸ ਨਹੀਂ ਲਿਆ ਜਾਊਗਾ ਅਤੇ ਸਜ਼ਾਵਾਂ ਸਖ਼ਤ ਮਿਲਿਆ ਕਰਨਗੀਆਂ ਜਿਹੜੇ ਲੋਕ ਬੇਅਦਬੀ ਕਰਨਗੇ ਜਾਂ ਕਰਾਉਣਗੇ। ਵਧੀਆ ਗੱਲ ਆ, ਬੇਅਦਬੀ ਦੇ ਮਾਮਲੇ ਦੇ ਉੱਤੇ ਕਾਨੂੰਨ ਬਣਿਆ, ਬਾਕੀ ਧਰਮਾਂ ਦੇ ਲਈ ਵੀ ਬਣੇ, ਇਹਦੀ ਅਸੀਂ ਕਾਮਨਾ ਕਰਦੇ, ਇੱਛਾ ਪਾਲਦੇ ਹਾਂ। ਪਰ ਮੇਰੀ ਪੰਜਾਬੀਆਂ ਨੂੰ ਹਮੇਸ਼ਾ ਇੱਕ ਬੇਨਤੀ ਰਹਿੰਦੀ ਆ, ਗੁਰੂ ਦਾ ਸਤਿਕਾਰ ਕਰਦੇ ਹਾਂ ਬਹੁਤ ਚੰਗੀ ਗੱਲ ਆ, ਕਦੇ ਗੁਰੂ ਨੂੰ ਪੜ੍ਹ ਵੀ ਲਿਆ ਕਰੀਏ, ਗੁਰੂ ਦੀ ਕਦੇ ਮੰਨ ਵੀ ਲਿਆ ਕਰੀਏ। ਜੇ ਗੁਰੂ ਆਪਣੇ ਮੂਹਰੇ ਆ ਕੇ ਖੜ੍ਹੇ ਹੋਣ ਅਤੇ ਸਵਾਲ ਕਰਨ ਕਿ ਕਦਰ ਤਾਂ ਮੇਰੀ ਬਹੁਤ ਕਰੀ ਜਾਂਦੇ ਆ, ਕਾਨੂੰਨ ਵੀ ਬਣਾਤਾ, ਤੁਹਾਨੂੰ ਦੁੱਖ ਬੜਾ ਹੁੰਦਾ ਬੇਅਦਬੀ ਦਾ, ਪਰ ਤੁਸੀਂ ਮੈਨੂੰ ਕਦੇ ਪੜ੍ਹਿਆ, ਮੈਨੂੰ ਕਦੇ ਜਾਣਿਆ, ਤੁਹਾਡੇ ਵਿੱਚੋਂ ਕਿੰਨੇ ਮੇਰੇ ਬਾਰੇ ਜਾਣਦੇ ਆ, ਕਿੰਨੇ ਕੁ ਮੈਨੂੰ ਪੜ੍ਹਦੇ ਆ, ਤਾਂ ਮੇਰਾ ਖਿਆਲ ਆ ਵੀ ਆਪਾਂ ਸਾਰੇ ਹੀ ਸ਼ਰਮਿੰਦੇ ਹੋਵਾਂਗੇ, ਕਿਉਂਕਿ ਪੜ੍ਹਨ ਵਾਲਿਆਂ ਦੀ ਗਿਣਤੀ ਤਾਂ 5% ਵੀ ਨਹੀਂ ਆ। ਸੋ ਪੜ੍ਹੀਏ ਵੀ, ਸਮੇਂ ਦੀ ਲੋੜ ਇਹ ਆ। ਖਬਰਾਂ ਨੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਆ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

ਤਾਂ ਸਭ ਕਿਛ ਪਾਈਐ ਪਾਈਆ। ਆਸਾ ਇਤੀ ਆਸ ਕੇ ਆਸ ਪੁਰਾਈਐ, ਸਤਿਗੁਰ ਭਏ ਦਿਆਲ ਤਾਂ ਪੂਰਾ ਪਾਈਐ। ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ, ਹਰ ਹਾਂ ਸਤਿਗੁਰ ਭਏ ਦਿਆਲ ਤਾਂ ਮਨ ਠਹਿਰਾਇਆ। ਕਹੋ ਨਾਨਕ ਬੇਅੰਤ ਬੇਅੰਤ ਤੇ ਆਇਆ, ਦੁੱਤਰੇ ਹੋ ਸੰਸਾਰ ਸਤਿਗੁਰੂ ਤਰਾਇਆ। ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ, ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਦੇ ਪਾਇਆ। ਮੇਰੇ ਹਾਥ ਪਦਮ ਆਂਗਣ ਸੁਖ ਬਸਨਾ, ਸਖੀ ਮੋਹਰੇ ਕੰਠਰ ਤਨ ਪੇਖ ਦੁਖ ਨਸਨਾ। ਬਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ, ਹਰ ਹਾਂ ਰਿੱਧ ਸਿੱਧ ਨਵ ਨਿੱਧ ਬਸੈ ਜਿਸ ਸਦਾ ਕਰ। ਪਰਤਰੇ ਰਾਵਣ ਜਾਹੇ ਸਈ ਤਾਲਾ ਜੀਐ, ਨਿਤ ਪ੍ਰਤ ਹਿਰੈ ਪਰ ਦਰਬ ਛਿਦਰ ਕਦ ਢਾਕੀਐ। ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ, ਹਰ ਹਾਂ ਸੁਨਤੇ ਪਏ ਪੁਨੀਤ ਪਾਰ ਬ੍ਰਹਮ ਵਿਚਾਰਈ। ਉਪਰ ਬਣੈ ਆਕਾਸ ਤਲੈ ਤਰ ਸੋਹਤੀ, ਦਹਿ ਦਿਸ ਚਮਕੈ ਬੀਜਲ ਮੁਖ ਜੋਹਤੀ। ਖੋਜਤ ਫਿਰੋ ਵਿਦੇਸ਼ ਪੀਓ ਕਤ ਪਾਈਐ, ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ।

ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਚਾਤ੍ਰਿਕ ਚਿੱਤ ਸੁਚਿਤ ਸੋ ਸਾਜਨ ਚਾਹੀਐ ਜੇ ਸੰਗ ਲਾਗੇ ਪ੍ਰਾਣ ਤਿਸੈ ਕੋ ਵਾਹੀਐ ਬਨ ਬਨ ਫਿਰ ਤੇ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉਂ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ ਮਿਤ ਕਾ ਚਿੱਤ ਅਨੂਪ ਰਮ ਨਾ ਜਾਨੀਐ ਗਾਹਕ ਗੁਨੀਆ ਪਾਰ ਸੋ ਤਤ ਪਛਾਨੀਐ ਚਿੱਤੈ ਚਿੱਤ ਸਮਾਏ ਤਾਂ ਹੋਵੈ ਰੰਗ ਘਨਾ ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੈ ਸਚ ਤਨਾ ਸੁਪਨੈ ਉਬੀ ਪਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਰਾਇਤ ਪੇਖ ਮਨ ਬੰਚਲਾ ਖੋਜੋ ਤਾਂ ਕੇ ਚਰਨ ਕਹੋ ਕਤ ਪਾਈ ਹੈ ਹਰ ਹਾਂ ਸੋਈ ਜਤਨ ਬਤਾ।

ਕਰਨ ਮੁੰਦ ਕਾਲਿਆ ਰਸਨਾ ਜਪੈ ਨਾਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ ਪੰਕਜ ਫਾਥੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਜਹਾਏ ਬਿਸਰ ਤੇ ਸੁੰਫਿਆ ਹੈ ਕੂ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੁੱਟੇ ਲੇ ਸਾਂਠ ਤਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵੈ ਦੂਤ ਕਵਨ ਬਿਦਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਤਿਹਾਈਐ ਹਰ ਹਾਂ ਮਹਾ ਬਿਖਾਦੀ ਕਹਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁੱਟਈ ਖਾਵੋ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪੁਨੀਤ ਕਤੈ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾਂ ਹਉ ਬਲਿਹਾਰੀ ਤਿੰਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਬੇਕਾਰ ਕਹਨ ਮਹਾਂ ਦੁਰਗੰਧਤ ਵਾਸ ਸੱਠ ਕਾ ਸ਼ਾਰ ਤਨ ਫਿਰ ਤੋ ਗਰਭ ਗੁਬਾਰ ਮਰਨ ਜਾਨਈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨਈ ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ ਵੈਦਕ ਅਨਪਿਓ ਪਾਵ ਕਹਾਂ ਲਉ ਭਾਖਈ ਏਕੋ ਚੇਤ ਗਵਾਰ ਕਾਜ ਤੇਰੇ ਆਵਈ ਹਰ ਹਾਂ ਬਿਨਾ ਮੈਂ ਤਨਸ਼ਾਰ ਬਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਜਈ ਮਿਲ ਮਿਲ ਖਾਵੈ ਸੰਤ ਸਗਲ ਕਉ ਦੀਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਾਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ

ਕਬੀਰ ਸਾਖਤ ਐਸਾ ਹੈ ਜੈਸੀ ਲਖਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪਵਨ ਵਹਿ ਹਿਵਤਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋ ਬਨਹਾਰ ਕਬੀਰ ਮਾਇਆ ਚੋਰਟੀ ਮੁਸ ਮੁਸਲਾ ਵਹਿ ਹਾਟ ਏ ਕਬੀਰਾ ਨਾਮ ਸਹਿ ਜਿਨ ਕੀਨੀ ਬਾਰੈ ਬਾਟ ਕਬੀਰ ਸੂਖ ਨਾ ਇਹ ਜੁਗ ਕਰੈ ਜੋ ਬਹੁਤੈ ਮੀਤ ਜੋ ਚਿਤ ਰਾਖੈ ਏਕ ਸਿਉ ਤੇ ਸੁਖ ਪਾਵੈ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ

ਤੱਕ ਨਹੀਂ ਮੋਲ। ਕਬੀਰਤਾ ਸਿਉ ਪ੍ਰੀਤ ਕਰ ਜਾ ਕੋ ਠਾਕਰ ਰਾਮ, ਪੰਡਿਤ ਰਾਜੇ ਭੂਪਤੀ ਆਵੇ ਕੌਨੇ ਕਾਮ। ਕਬੀਰ ਪ੍ਰੀਤ ਇੱਕ ਸਿਉ ਕੀਏ ਅੰਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰ ਰਮੁੜਾਏ। ਕਬੀਰ ਜਾ ਕਾਜਰ ਕੀ ਕੋਠਰੀ, ਅੰਧ ਪਰੇ ਤਸਮਾਹੇ, ਹਉ ਬਲਿਹਾਰੀ ਤਿੰਨ ਕਉ ਪੈਸ ਜੋ ਨਿਕਸ ਜਾਹੇ। ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋਰ। ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਨ ਫਲ ਪਾ ਕੇ ਪੋਏ ਗਰੈ ਬਹੁਰ ਨਾ ਲਾਗੈ ਡਾਰ। ਕਬੀਰਾ ਤੁਸੀਂ ਕਬੀਰ ਤੂੰ ਤੇਰੋ ਨਾਉ ਕਬੀਰ, ਆਰਾਮ ਰਤਨ ਤਾਂ ਪਾਈਐ ਜੋ ਪਹਿਲੇ ਤਜੈ ਸਰੀਰ। ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿਓ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਮਿਟ ਨਾ ਸਕੈ ਕੋਏ। ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਕਬੀਰ ਉਜਲ ਪੈਰੈ ਕਾਪਰੇ।

ਹੈਵਰੀ ਉੱਪਰ ਛਤਰ ਤਰ ਤੇ ਫੁੰਤਰਨੀ ਗਾੜ। ਕਬੀਰ ਗਰਬ ਨਾ ਕੀ ਜੀਐ ਉੱਚਾ ਦੇਖਿਆ ਵਾਸ, ਅੱਜ ਕਾਲ ਪੋਏ ਲੇਟਣਾ ਉੱਪਰ ਜਾਮੈ ਕਾਸ। ਕਬੀਰ ਗਰਬ ਨਾ ਕੀ ਜੀਐ ਰੰਕ ਨਾ ਹੱਸੀਐ ਕੋਏ, ਅਜੋ ਸੋਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਕਬੀਰ ਗਰਬ ਨਾ ਕੀ ਜੀਐ ਦੇਹੀ ਦੇਖ ਸੋ ਰੰਗ, ਆਜ ਕਾਲ ਤਜ ਜਾਹੋਗੇ ਜਿਉਂ ਕਾਚਰੀ ਭੁਜੰਗ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾਹੋਂਗੇ ਪ੍ਰਾਨ ਜਾਹੇਂਗੇ ਛੂਟ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ, ਪੰਚੋ ਲੜਕਾ ਜਾਰ ਕਹਿ ਰਹਿ ਰਾਮ ਲਿਵ ਲਾਗ। ਕੋ ਹੈ ਲੜਕਾ ਬੇਚਈ ਲੜਕੀ ਬੇਚੈ ਕੋਏ, ਸਾਂਝਾ ਕਰੈ ਕਬੀਰ ਸਿਉਂ ਹਰ ਸੰਗ ਬਣਜ ਕਰੇ। ਕਬੀਰ ਇਹ ਚੇਤਾਵਨੀ ਮਤ ਸਹਿ ਸਾਰੈ ਜਾਏ, ਪਾਛੈ ਭੋਗ ਜੋ ਭੋਗ ਵੇ ਤਿਨਕੋ ਗੁਲ ਲੈ ਖਾਹੇ। ਕਬੀਰ ਮੈਂ ਜਾਣਿਓ ਪੜਵੋ ਭਲੋ, ਪੜਬੇ ਸਿਉਂ ਪਲ ਜੋਗ, ਭਗਤ ਨਾ ਛੱਡੋ ਰਾਮ ਕੀ ਪਾਵੈ ਨਿੰਦੋ ਲੋਗ। ਕਬੀਰ ਲੋਕੇ ਨਿੰਦੈ ਬੱਪੜਾ ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਕਬੀਰ ਪਰਦੇਸੀ ਕਹਿ ਘਾਗਰੈ ਚਹੁ ਦਿਸ ਲਾਗੀ ਆਗ, ਖਿੰਥਾ ਜਲ ਕੋਇਲਾ ਪਈ ਤਾਂ ਗਿਆਂ ਚ ਨਾ ਲਾਗ। ਕਬੀਰ ਖਿੰਥਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ, ਜੋਗੀ ਬੱਪੜਾ ਖੇਲੇ ਉਹ ਆਸਣ ਰਹੀ ਬਿਪੂਤ। ਕਬੀਰ ਥੋਰੈ ਜਲ ਮਾਛਲੀ ਚੀਵਰ ਮੇਲਿਓ ਜਾਲ, ਇਹ ਟੋਗ ਨੈ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ। ਕਬੀਰ ਸਮੁੰਦ ਨਾ ਛੋਡੀਐ ਜਵਤ ਖਾਰੋ ਹੋਏ,

ਕਬੀਰ ਹਰਦੀਪੀ ਰਤਨ ਹਰੈ ਚੂਨ ਚਿਹਨ ਨਾ ਰਹਾਏ, ਬਲਿਹਾਰੀ ਇਹ ਪ੍ਰੀਤ ਕਉ ਜੇ ਜਾਤ ਵਰਨ ਕੁਲ ਜਾਏ। ਕਬੀਰ ਮੁਕਤ

ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਮੁਖ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਕਬੀਰ ਨਾਮ ਹੋਏ ਸ਼ਾਨ ਨਾ ਛਾਪਰੀ, ਨਾਮ ਹੋਏ ਕਰਨੀ ਗਾਓ, ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਓ। ਕਬੀਰ ਮੋਹਿ ਮਰਨੇ ਕਾ ਚਾਹੋ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ

0: Must call Karo 204-772-1313. Canada's number one provider of training, consulting, and software for the transportation industry. ACE ACI e-manifest permits, CTPA, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਚਰਡ ਆਟੋ ਬੋਡੀ ਸ਼ਾਪ ਮਿੰਨੀ ਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਟਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਖਾਸ ਬਣਾਉਂਦੇ ਨੇ ਗਰਚਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਇਟੀ
5: ਗਰਚਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
6: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਚਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
5: ਗਰਚਾ ਬ੍ਰਦਰਸ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
7: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
8: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
9: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਭਈ ਬਾਡੀ ਦਾ ਕੋਈ ਮਾੜਾ ਮੋਟਰ ਰਿਪੇਅਰ ਦਾ ਕੰਮ ਐ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਪਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ ਭਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਭਈ 204-942-4690
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
7: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
10: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਗੈਵੀ। ਤੇ ਅੱਜ ਵੀਕ ਦਾ ਜਿਹੜਾ ਦੂਜਾ ਦਿਨ ਸਟਾਰਟ ਹੋ ਚੁੱਕਿਆ, ਜਿਹਨੂੰ ਆਪਾਂ ਮੰਗਲਵਾਰ ਕਹਿੰਦੇ ਹਾਂ, ਸ਼ੁੱਭ ਮੰਗਲ। ਤੇ ਮੰਗਲ ਸ਼ੁੱਭ ਹੀ ਆ ਸਾਰਿਆਂ ਦਾ, ਤੇ ਸ਼ੁੱਭ ਹੋਵੇ ਸਾਰਿਆਂ ਦੇ ਲਈ ਜਿਹੜੇ ਤੁਸੀਂ ਸ਼ਿਫਟ ਦੇ ਉੱਤੇ ਜਾ ਰਹੇ ਹੋ ਜਾਂ ਡਰਾਈਵ ਕਰ ਰਹੇ ਹੋ। ਸਾਰਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਬੜਾ ਖਾਸ ਰਹੇ, ਤੇ ਸਾਰਿਆਂ ਲਈ ਕੁਝ ਬਲੈਸਿੰਗ ਆਉਣ, ਕੁਝ ਨਾ ਕੁਝ ਗੁੱਡ ਵਿਸ਼ਸ ਹੋਣ, ਤੇ ਕੁਝ ਨਾ ਕੁਝ ਵਧੀਆ ਹੋਵੇ ਤੁਹਾਡੀ ਲਾਈਫ ਦੇ ਵਿੱਚ। ਕਿਸੇ ਦੀ ਲਾਟਰੀ ਵੀ ਨਿਕਲ ਆਵੇ, ਅਸੀਂ ਤਾਂ ਇਹ ਦੁਆਵਾਂ ਕਰਦੇ ਹਾਂ। ਤੇ ਆਪਾਂ ਸਭ ਤੋਂ ਪਹਿਲਾਂ ਨਿਗਾਹ ਮਾਰ ਲਈਏ ਅੱਜ ਦੇ ਦਿਨ ਦੇ ਉੱਤੇ। ਅੱਜ ਦਾ ਦਿਨ ਮੰਗਲਵਾਰ ਤੇ 29ਵੇਂ ਵਿਸਾਖ ਆ। ਅਤੇ ਵਿਨੀਪੈਗ ਦੇ ਜੇ ਵੈਦਰ ਦੀ ਗੱਲ ਕਰਦੇ ਹੁਣ, ਥੋੜ੍ਹੇ ਜਿਹੇ ਜਿਹੜੇ ਆਪਾਂ ਵੇਟ ਕਰ ਰਹੇ ਸੀ ਗਰਮੀਆਂ ਦੇ ਦਿਨ, ਅਤੇ ਉਹ ਹੁਣ ਸਟਾਰਟ ਹੋ ਚੁੱਕਿਆ ਆ। ਅਤੇ ਆਪਣੇ ਦਿਨ ਖੁੱਲ੍ਹਣ ਲੱਗ ਪਿਆ ਹੁਣ, ਜਿਵੇਂ ਅੱਜ ਦਾ ਦਿਨ ਗੱਲ ਕਰਦੇ ਹਾਂ ਤੇ ਟਿਊਜ਼ਡੇ ਦਾ ਦਿਨ ਮੰਗਲਵਾਰ ਦਾ 17 ਡਿਗਰੀ ਜਿਹੜਾ ਟੈਂਪਰੇਚਰ ਹੈਗਾ ਆ। ਅਤੇ ਬੁੱਧਵਾਰ ਜੇ ਗੱਲ ਕਰਦੇ, ਬੁੱਧ ਕੰਮ ਸ਼ੁੱਧ 22 ਡਿਗਰੀ ਟੈਂਪਰੇਚਰ ਹੋ ਜਾਣਾ, ਜਾਣੀ ਕਿ ਕੁੱਲ ਮਿਲਾ ਕੇ ਹੁਣ ਗਰਮੀਆਂ ਦੇ ਵਿੱਚ ਆਪਾਂ ਪ੍ਰੋਪਰ ਕਦਮ ਰੱਖ ਚੁੱਕੇ ਹਾਂ। ਹੁਣ ਨਹੀਂ ਸਨੋਅ ਨੂੰ ਨੇੜੇ ਲੱਗਣ ਦਿੰਦੇ ਗੇ, ਹੁਣ ਆਪਾਂ ਅਕਤੂਬਰ ਨਵੰਬਰ 'ਚ ਮਿਲਾਂਗੇ ਸਨੋਅ ਨੂੰ। ਅਤੇ ਜਿਹੜਾ ਵੀਰਵਾਰ ਦਾ ਦਿਨ ਹੋਊਗਾ, 20 ਡਿਗਰੀ ਟੈਂਪਰੇਚਰ ਰਹਿਣ ਵਾਲਾ, ਅਤੇ ਪਰ 60% ਚਾਂਸ ਹੋਣਗੇ ਬਾਰਿਸ਼ ਦੇ, ਜਾਣੀ ਕਿ ਬੱਦਲ ਰਹਿਣਗੇ ਵੀਰਵਾਰ ਦੇ ਦਿਨ। ਅਤੇ ਸ਼ੁੱਕਰਵਾਰ ਬੱਦਲ ਅਤੇ ਬਾਰਿਸ਼ ਤਾਂ ਨਹੀਂ ਹੋਊਗੀ, ਬੱਦਲਾਂ ਦੇ ਅਤੇ ਸੂਰਜ ਦਾ ਆਪਸ ਵਿੱਚ ਮੁਕਾਬਲਾ ਦੇਖਣ ਨੂੰ ਮਿਲੂਗਾ। ਥੋੜ੍ਹੇ ਥੋੜ੍ਹੇ ਬੱਦਲ ਹੋਣਗੇ ਅਤੇ ਥੋੜ੍ਹਾ ਥੋੜ੍ਹਾ ਜਿਹੜਾ ਸੂਰਜ ਮਿਕਸ ਮੈਚ ਆ ਚੱਲਦਾ ਰਹੂਗਾ। ਅਤੇ ਸੈਟਰਡੇ ਦਾ ਦਿਨ, ਜਾਣੀ ਕਿ ਵੀਕਐਂਡ, ਕਾਫੀ ਮਜ਼ੇਦਾਰ ਰਹਿਣ ਵਾਲਾ, 17 ਡਿਗਰੀ ਜਿਹੜਾ ਸੂਰਜ ਦੇਵਤਾ ਜੀ ਪ੍ਰੋਪਰ ਛਾਏ ਰਹਿਣਗੇ। ਅਤੇ ਸੰਡੇ ਅਤੇ ਮੰਡੇ ਅਤੇ 60% ਚਾਂਸ ਹੋਣਗੇ ਬਾਰਿਸ਼ ਦੇ, ਜਾਣੀ ਕਿ ਕੁੱਲ ਮਿਲਾ ਕੇ ਆਹ ਵੀਕ ਪ੍ਰੋਪਰ ਗਰਮੀ ਵਾਲਾ ਰਹਿਣ ਵਾਲਾ ਹੈ। ਅਤੇ ਅੱਜ ਦਾ ਦਿਨ ਵੀ ਆਪਣਾ ਬਹੁਤ ਸੋਹਣਾ ਲੱਗਿਆ ਹੋਇਆ। ਅਤੇ ਜੇ ਗੱਲ ਕਰੀਏ ਸੂਰਜ ਦੇਵਤੇ ਦੀ, 5:47 'ਤੇ ਸੂਰਜ ਦੇਵਤੇ ਨੇ ਦਰਸ਼ਨ ਦਿੱਤੇ ਆ, ਅਤੇ 21:00, ਜਾਣੀ ਕਿ 9:03 ਦੇ ਉੱਤੇ ਸੂਰਜ ਦੇਵਤਾ ਜੀ ਆਪਾਂ ਨੂੰ ਬਾਏ ਬਾਏ ਕਹਿਣਗੇ। ਜਾਣੀ ਕਿ ਬਹੁਤ ਖੁੱਲ੍ਹਾ ਜਿਹਾ ਦਿਨ ਅੱਜ, 9 ਵਜੇ ਤੱਕ ਜਿਹੜਾ ਦਿਨ ਵੱਡਾ ਰਹਿਣਾ ਹੈ, ਜਿਵੇਂ ਕਹਿੰਦੇ ਹੁੰਦੇ ਵੱਡੇ ਵੱਡੇ ਦਿਨ ਚਾਲੂ ਹੋ ਗਏ ਆ। ਅਤੇ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ, ਤਾਂ 48 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਜਿਹੜੀ ਚੱਲ ਰਹੀ ਆ। ਅਤੇ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਜੇ ਟੈਂਪਰੇਚਰ ਦੀ ਗੱਲ ਕਰਦੇ ਹਾਂ, 25 ਡਿਗਰੀ ਜਿਹੜਾ ਟੈਂਪਰੇਚਰ ਚੱਲ ਰਿਹਾ ਰਾਤ ਦਾ। ਅਤੇ ਸੁਬਾਹ ਦੀ ਜੇ ਵੱਧ ਤੋਂ ਵੱਧ ਦੀ ਆਪਾਂ ਗੱਲ ਕਰਦੇ ਹਾਂ, 26 ਡਿਗਰੀ। ਅਤੇ ਆਫਟਰਨੂਨ, ਜਾਣੀ ਕਿ ਜਿਹੜੀ ਬਾਅਦ ਦੁਪਹਿਰ ਕਹਿ ਦਿੰਦੇ ਹਾਂ, ਅਤੇ ਉਹ ਤਪਦੀ ਜੀ ਦੁਪਹਿਰ ਹੋਊਗੀ, 35 ਡਿਗਰੀ ਜਿਹੜਾ ਵੱਧ ਤੋਂ ਵੱਧ ਜਿਹੜਾ ਨੋਟ ਕੀਤਾ ਗਿਆ ਆ। ਅਤੇ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਬਹੁਤ ਖਾਸ ਰਹਿਣ ਵਾਲਾ ਆ, ਅਤੇ ਆਪਣੇ ਦਰਮਿਆਨ ਡਾਕਟਰ ਗੁਰਦਾਸ ਸਿੰਘ ਸੇਖੋ ਵੀ ਪਹੁੰਚੇ ਹੋਏ ਨੇ। ਅਤੇ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਮੈਂ ਤੁਹਾਨੂੰ ਨੌਲੇਜ ਮਾਰਦਾ, ਥੋੜ੍ਹੀ ਜਿਹੀ ਨਿਗਾਹ ਮਾਰ ਲਈਏ ਕਿ ਆਸੇ ਪਾਸੇ ਕੀ ਹੋਈ ਜਾਂਦਾ। ਤਾਂ ਅੱਜ 12 ਮਈ ਲਾਸਟ ਡੇਟ ਆ, ਸਾਰਿਆਂ ਦੇ ਘਰਾਂ ਦੇ ਵਿੱਚ ਇੱਕ ਫੋਰਮ ਪਹੁੰਚਿਆ ਹੋਊਗਾ, ਅਤੇ ਡਾਕਟਰ ਸਾਹਿਬ ਨਾਲ ਵੀ ਆਪਾਂ ਡਿਸਕਸ ਕਰਾਂਗੇ ਕੀ ਹੈ ਫੋਰਮ, ਕਿਉਂ ਭੇਜਿਆ ਹੋਇਆ, ਅਤੇ ਇਹਦੇ ਬਾਰੇ ਡੀਪਲੀ ਜਾਣਕਾਰੀ ਦੇਵਾਂਗੇ। ਜੇ ਕਿਸੇ ਨੇ ਨਹੀਂ ਫਿਲ ਕੀਤਾ, ਫਿਲ ਜ਼ਰੂਰ ਕਰ ਦਿਉ, ਅੱਜ ਲਾਸਟ ਡੇਟ ਆ, ਯਾਦ ਕਰਾ ਦਿੰਦੇ ਤੁਹਾਨੂੰ, ਨਹੀਂ ਤਾਂ ਇਸ ਤੋਂ ਬਾਅਦ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਆ। ਅਤੇ ਜੇ ਅੱਜ ਨਾ ਫਿਲ ਕੀਤਾ ਤਾਂ ਦੇਖ ਲਓ, ਜਾ ਕੇ ਪੋਸਟ ਆਪਦੀ ਚੈੱਕ ਕਰ ਲਓ, ਆਪਦੇ ਉਹਨਾਂ ਦੇ ਲੋਕਰਾਂ ਨੂੰ ਜਾ ਕੇ ਚੈੱਕ ਕਰੋ ਅੱਜ ਤੁਹਾਨੂੰ, ਜੇ ਨਹੀਂ ਹਾਲੇ ਤੱਕ ਰਿਸੀਵ ਹੋਇਆ ਤਾਂ ਚੈੱਕ ਕਰ ਲਓ, ਸ਼ਾਇਦ ਅੱਜ ਰਿਸੀਵ ਹੋ ਗਿਆ ਹੋਵੇ, ਕਿਉਂਕਿ ਲਾਸਟ ਡੇਟ ਅੱਜ ਆ। ਅੱਜ ਫਿਲ ਕਰਕੇ ਉਹ ਫੋਰਮ ਦੇ ਉੱਤੇ ਇੱਕ ਕੋਡ ਆ, ਅਤੇ ਉਹ ਕੋਡ ਨੂੰ ਤੁਸੀਂ ਔਨਲਾਈਨ ਉਹਦੇ 'ਚ ਜਿਹੜੀ ਡਿਟੇਲ ਆ ਫਿਲ ਕਰਨੀ ਆ, ਅਤੇ ਇਹ ਬਹੁਤ ਜ਼ਰੂਰੀ ਆ। ਅਤੇ GTA ਦੇ ਵਿੱਚ ਇੱਕ ਡਰਾਈਵਿੰਗ ਟੈਸਟ ਜਿਹੜੇ ਹੋ ਰਹੇ ਸੀ, ਉਹਨਾਂ ਦੀ ਰਿਸ਼ਵਤ ਦਾ ਘੁਟਾਲਾ ਸਾਹਮਣੇ ਆਇਆ, 7 ਲੋਕਾਂ ਦੇ ਉੱਤੇ ਜਿਹੜਾ ਕੇਸ ਦਰਜ ਹੋਇਆ, ਅਤੇ ਬਾਕੀ 25 ਮੁਲਾਜ਼ਮ ਵੀ ਨੇ ਜਿਹੜੇ ਜਿਨ੍ਹਾਂ 'ਤੇ ਇਲਜ਼ਾਮ ਲੱਗੇ ਆ। ਅਤੇ ਇਹ ਹੁਣ ਇਹ ਕੀ ਮਾਮਲਾ ਆ, ਅਤੇ ਕਿਹੜੇ ਕਿਹੜੇ ਹੁਣ ਇਹਨਾਂ ਕੋਲੋਂ ਟੈਸਟ ਲੈ ਗਏ ਹੋਣਗੇ, ਜਿਹੜੇ ਆਪਾਂ ਕਈ ਵਾਰੀ ਦੇਖਦੇ ਹਾਂ ਰੋਡ ਦੇ ਉੱਤੇ ਨੇ, ਐਕਸੀਡੈਂਟ ਵਗੈਰਾ ਹੁੰਦੇ ਆ, ਤਾਂ ਕਿਤੇ ਨਾ ਕਿਤੇ ਜੇ ਇਹਦਾ ਰਿਸ਼ਵਤ ਲੈ ਕੇ ਟੈਸਟ ਹੋ ਰਹੇ ਸੀਗੇ, ਤਾਂ ਕਿਤੇ ਨਾ ਕਿਤੇ ਬਹੁਤ ਵੱਡੀ ਕਾਰਵਾਈ ਆ ਸਰਕਾਰ ਦੀ, ਬਹੁਤ ਸਫਲਤਾਪੂਰਵਕ ਕਹਿ ਸਕਦੇ ਹਾਂ, ਇੱਕ ਡਰਾਈਵਿੰਗ ਟੈਸਟ ਐਗਜ਼ਾਮੀਨੇਸ਼ਨ ਸੈਂਟਰ ਦੇ ਉੱਤੇ ਜਿਹੜਾ ਇਹ ਕਾਰਵਾਈ ਹੋਊਗੀ। 7 ਲੋਕਾਂ ਦੇ ਉੱਤੇ ਇਹ ਘੁਟਾਲਾ ਸਾਹਮਣੇ ਆਇਆ, ਰਿਸ਼ਵਤ ਲੈਣ ਦਾ, ਕਿ ਰਿਸ਼ਵਤ ਲੈ ਕੇ ਪਾਸ ਕਰ ਰਹੇ ਸੀਗੇ, ਤਾਂ ਇਹਦੇ ਬਾਰੇ ਵੀ ਡਿਟੇਲ ਦੇ ਵਿੱਚ ਗੱਲ ਕਰਦੇ ਰਹਾਂਗੇ। ਤਾਂ ਵਿਨੀਪੈਗ ਦੇ ਵਿੱਚ ਸਿੱਖ ਭਰਾ ਜਸਪਾਲ ਸਿੰਘ ਗਿੱਲ ਨੂੰ ਜਿਹੜਾ ਕਿਰਪਾਨ ਕਰਕੇ ਪੁਲਿਸ ਐਗਜ਼ਾਮ ਲਿਖਣ ਤੋਂ ਰੋਕਿਆ ਗਿਆ ਆ, ਅਤੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ ਕਿ ਸਹੀ ਆ ਜਾਂ ਗਲਤ ਆ, ਜਾਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ, ਇਹ ਵੀ ਸਾਡੇ ਨਾਲ ਜ਼ਰੂਰ ਡਿਸਕਸ ਕਰਦੇ ਰਹੋ ਜੀ। ਅਤੇ ਬ੍ਰੈਂਪਟਨ ਦੇ ਵਿੱਚ ਲੈਂਡ ਲੋਡਾਂ ਦੇ ਉੱਤੇ ਕਾਫੀ 70,000 ਤੋਂ ਲੈ ਕੇ 7 ਲੱਖ ਤੱਕ ਦੇ ਜਿਹੜੇ ਫਾਈਨ ਆ ਰਹੇ ਨੇ, ਕਿਉਂਕਿ ਜੇ ਬੇਸਮੈਂਟਾਂ ਤੁਹਾਡੀਆਂ ਅਪਰੂਵਡ ਨੇ ਫਿਰ ਤਾਂ ਠੀਕ ਆ, ਜੇ ਨਹੀਂ ਤਾਂ ਪਲੀਜ਼ ਉਹਨਾਂ ਨੂੰ ਅਪਰੂਵਡ ਕਰਾ ਲਓ, ਕਿਉਂਕਿ ਜੇ ਤੁਸੀਂ ਰੈਂਟਲ ਪ੍ਰੋਪਰਟੀ 'ਤੇ ਵੀ ਰਹਿ ਰਹੇ ਹੋ ਤਾਂ ਉਹਨਾਂ ਨੂੰ ਪੁੱਛ ਲਓ ਕਿ ਬੇਸਮੈਂਟ ਪਰੂਵ ਹੈਗੀ ਹੈ ਕਿ ਨਹੀਂ, ਕਿਉਂਕਿ ਨਹੀਂ ਤਾਂ ਫਿਰ ਜਿਹੜਾ ਜੁਰਮਾਨਾ ਹੋ ਗਿਆ, ਫਿਰ ਇਹ ਨਾ ਹੋਵੇ ਕਿ ਤੁਹਾਡੇ 'ਤੇ ਪੈਜੇ ਜਿਹੜੇ ਉੱਥੇ ਰਹਿ ਰਹੇ ਹੋ। ਤਾਂ ਕਰਕੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਤਾਂ ਇਹਨਾਂ ਉੱਤੇ ਜਲਦੀ ਜੋ ਵੀ ਹੁੰਦੇ ਸਟੈਪ ਲੈ ਲਓ। ਅਤੇ ਬਾਕੀ ਗੱਲਾਂ ਹੁਣ ਬਾਅਦ 'ਚ ਕਰਾਂਗੇ, ਕਿਉਂਕਿ ਅੱਜ ਦਾ ਦਿਨ ਬਹੁਤ ਖਾਸ ਰਹਿਣ ਵਾਲਾ। ਆਪਣੇ ਦਰਮਿਆਨ ਡਾਕਟਰ ਗੁਰਦਾਸ ਸਿੰਘ ਸੇਖੋਂ ਪਹੁੰਚੇ ਨੇ, ਸਭ ਤੋਂ ਪਹਿਲਾਂ GI ਨੂੰ ਕਹਿੰਦੇ ਡਾਕਟਰ ਸਾਹਿਬ, ਬਹੁਤ ਬਹੁਤ ਵੈਲਕਮ ਆ ਜੀ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਔਰ ਸਾਡੇ ਦਰਸ਼ਕਾਂ ਨੂੰ, ਕਿਉਂਕਿ ਅਸੀਂ ਟਿਕਟੋਕ 'ਤੇ ਵੀ ਲਾਈਵ ਹੋ ਗਏ ਹਾਂ, ਔਰ ਅੱਜ ਅਸੀਂ ਤੁਹਾਡੇ ਲਈ ਰਿਸ਼ਤਿਆਂ ਦੀ ਅਗਲੀ ਕੜੀ ਆ, ਜਿਹੜੀ ਪਹਿਲੀ ਕੜੀ ਸਾਡੀ ਬਾਪ ਸੀ, ਉਸ ਤੋਂ ਬਾਅਦ ਮਾਮ, ਅਤੇ ਅੱਜ ਜਿਹੜੀ ਤੀਸਰੀ ਕੜੀ ਆ ਭੈਣ ਭਰਾ, ਇਹ ਰਿਸ਼ਤੇ 'ਤੇ ਅੱਜ ਅਸੀਂ ਚਰਚਾ ਕਰਾਂਗੇ। ਕੀ ਇਹਦੇ ਸਮਾਜਿਕ ਬੰਧਨ ਹੈ ਅਤੇ ਕਿਸ ਤਰੀਕੇ ਦੇ ਨਾਲ ਇਹ ਰਿਸ਼ਤੇ ਨਿਭਾਏ ਜਾਂਦੇ ਆ। ਇੱਕ ਵਾਰੀ ਫਿਰ ਰੇਡੀਓ ਧਮਾਲ ਟੀਮ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਜੀ ਆਇਆਂ ਨਿੱਘਾ ਸਵਾਗਤ ਹੈ। ਇਸ ਵੇਲੇ 1 to 3 ਇਹ ਜਿਹੜਾ ਸ਼ੋਅ ਚੱਲੇਗਾ ਔਰ ਉਮੀਦ ਕਰਦੇ ਹਾਂ ਕਿ ਅੱਜ ਅਸੀਂ ਇਹ ਜਿਹੜਾ ਛੋਟਾ ਜਿਹਾ ਰਿਸ਼ਤਾ, ਬਹੁਤ ਪਿਆਰਾ ਰਿਸ਼ਤਾ ਭੈਣ ਅਤੇ ਭਾਈ ਦਾ, ਉਹਨੂੰ ਡਿਸਕਸ ਕਰਾਂਗੇ ਔਰ ਨਾਲ ਨਾਲ ਉਹਦੇ ਨਾਲ ਸੰਬੰਧਿਤ ਆ ਜਿਹੜੇ ਪੰਜਾਬੀ ਗਾਣੇ, ਪੰਜਾਬੀ ਗਾਣਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਰਿਸ਼ਤੇ ਨੂੰ ਰਿਪ੍ਰਜੈਂਟ ਕੀਤਾ ਗਿਆ ਉਹ ਵੀ ਅਸੀਂ ਡਿਸਕਸ ਕਰਾਂਗੇ।
0: ਬਿਲਕੁਲ ਬਿਲਕੁਲ, ਅਤੇ ਤੁਸੀਂ ਵੀ ਅੱਜ ਆਪਦੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਆਪਦਾ ਯੋਗਦਾਨ ਪਾ ਸਕਦੇ ਹੋ। ਜੇ ਤੁਸੀਂ ਵੀ ਕੋਈ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ ਕੋਈ ਗੱਲਬਾਤ ਕਰਨੀ ਹੈ, ਜਾਂ ਆਪਦੇ ਯਾਰਾਂ ਦੋਸਤਾਂ ਨਾਲ ਕੋਈ ਇੱਦਾਂ ਦੀ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ, ਜਾਂ ਰੇਡੀਓ ਧਮਾਲ ਦੀ ਫੈਮਿਲੀ ਦੇ ਨਾਲ ਕੋਈ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ, ਤੁਹਾਡੇ ਬਚਪਨ ਦੇ ਕੋਈ ਕਿੱਸੇ ਹੋਣ ਆਪਦੇ ਭੈਣ ਭਰਾਵਾਂ ਦੇ ਨਾਲ, ਜਾਂ ਤੁਸੀਂ ਕਿੰਨਾ ਕੁ ਦੂਰ ਰਹਿ ਚੁੱਕੇ ਹੋ ਇਸ ਟਾਈਮ, ਹੁਣ ਤੁਸੀਂ ਦੇਖਦੇ ਹਾਂ ਆਪਾਂ ਜਿਹੜੀ ਕੈਨੇਡਾ ਦੀ ਲਾਈਫ ਬਹੁਤ ਬਿਜ਼ੀ ਆ, 4-5 ਸਾਲ ਆਪਾਂ ਕਈ ਵਾਰੀ ਦੂਰ ਰਹਿੰਦੇ ਹਾਂ, ਤਾਂ ਜੋ ਵੀ ਤੁਹਾਡੀਆਂ ਗੱਲਾਂ ਬਾਤਾਂ ਹੋਣ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ। 200-400-7881 ਦੇ ਤੁਸੀਂ ਸਾਡੇ ਨਾਲ ਆਪਦੀਆਂ ਗੱਲਾਂ ਬਾਤਾਂ ਦਿਲ ਦੀਆਂ ਜਿਹੜੀਆਂ ਸਾਂਝੀਆਂ ਕਰ ਸਕਦੇ ਹੋ, ਅਤੇ ਅਸੀਂ ਟਿਕਟੋਕ ਦੇ ਉੱਤੇ ਵੀ ਲਾਈਵ ਹੋ ਚੁੱਕੇ ਹਾਂ, ਅਤੇ ਜਿੰਨੇ ਤੁਸੀਂ ਟਿਕਟੋਕ ਦੇ ਉੱਤੇ ਜੁੜ ਚੁੱਕੇ ਹੋ ਪਲੀਜ਼ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਉ, ਅੱਗੇ ਦੇ ਅੱਗੇ ਸਟਰੀਮ ਜ਼ਰੂਰ ਪਹੁੰਚਾ ਦਿਉ, ਤਾਂ ਕਿ ਸਾਰੇ ਜਣੇ ਆਪਣੇ ਨਾਲ ਜੁੜ ਸਕਣ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਬਹੁਤ ਬਹੁਤ ਸਾਰਾ ਪਿਆਰ ਕਿ ਤੁਸੀਂ ਜਦੋਂ ਹੀ ਦੇਖਿਆ ਕਿ ਟਿਕਟੋਕ ਲਾਈਵ ਹੋ ਚੁੱਕੇ ਹਾਂ ਅਤੇ ਉਸੇ ਟਾਈਮ ਹੀ ਆ ਕੇ ਜੁੜ ਜਾਂਦੇ ਹੋ, ਅਤੇ ਜਿੰਨੀ ਅਸੀਂ ਬੇਸਬਰੀ ਨਾਲ ਵੇਟ ਕਰ ਰਹੇ ਹੁੰਦੇ ਹਾਂ ਕਿ ਤੁਹਾਡੇ ਨਾਲ ਜੁੜ ਗਏ, ਉਨੀ ਬੇਸਬਰੀ ਨਾਲ ਤੁਸੀਂ ਵੀ ਵੇਟ ਕਰ ਰਹੇ ਹੁੰਦੇ ਹੋ। ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਆਪਣਾ ਭੈਣ ਭਰਾਵਾਂ ਦੇ ਜਿਹੜੇ ਰਿਸ਼ਤੇ ਨੂੰ ਲੈ ਕੇ ਅੱਜ ਦਾ ਆਪਾਂ ਟੋਪਿਕ ਰੱਖਿਆ ਹੋਇਆ, ਅਤੇ ਇਹਦੇ ਬਾਰੇ ਗੱਲਬਾਤ ਕਰਦੇ ਰਹਾਂਗੇ। ਤਾਂ ਪ੍ਰੋਗਰਾਮ ਸਟਾਰਟਿੰਗ ਕਰਨ ਤੋਂ ਪਹਿਲਾਂ ਇੱਕ ਗੀਤ ਆ ਕੁਲਦੀਪ ਮਾਨਕ ਜੀ ਦਾ, ਇੱਕ ਵੀਰ ਦਹੀਂ ਵੀ ਰੱਬਾ, ਉਹ ਆਪਾਂ ਜ਼ਰੂਰ ਪਲੇ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਰਿਸੀਵ ਕਰਾਂਗੇ। ਉਸ ਤੋਂ ਪਹਿਲਾਂ ਸਾਰਿਆਂ ਨੂੰ ਜਾਣਕਾਰੀ ਦੇ ਦਿਆਂ ਕਿ ਸਪਰਿੰਗ ਮੈਡੋ ਕਲੀਨਿਕ ਅਤੇ ਫਾਰਮੈਸੀ ਦੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਨੇ, ਮੇਲ ਫੀਮੇਲ ਡਾਕਟਰ ਹੈਗੇ ਨੇ। ਟਰਾਂਸਕੋਨਾਈਸਟ ਵਿਨੀਪੈਗ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ, ਵਾਕ ਇਨ ਵੀ ਜਾ ਸਕਦੇ ਹੋ, ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ, ਅਤੇ ਸਿਟੀ ਦੇ ਵਿੱਚ ਫ੍ਰੀ ਡਿਲੀਵਰੀ ਮੈਡੀਸਨ ਕਰਦੇ ਨੇ। ਤਾਂ 1783 ਪ੍ਰੈਸਟ ਰੋਡ ਯੂਨਿਟ 19 ਦੇ ਤੁਸੀਂ 204-417-0028 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਫਸਟ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹੈਲੋ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਵੀਰੇ ਆਫ ਦਾ ਰਿਕਾਰਡ ਗੱਲ ਕਰ ਸਕਦਾ ਤੁਹਾਡੇ ਨਾਲ ਇੱਕ ਮਿੰਟ ਲਈ?
0: ਓਕੇ, ਜ਼ਰੂਰ ਕਰ ਸਕਦੇ ਹੋ, ਨੰਬਰ ਨੋਟ ਕਰ ਲਓ, 204
2: ਇੱਕ ਮਿੰਟ 204
0: 802 5311
2: 5311
0: ਹਾਂਜੀ।
2: ਓਕੇ, ਹੁਣ ਕਾਲ ਕਰ ਲੈ ਸੀ ਜੀ।
0: ਹੁਣ ਇੱਕ ਵਾਰੀ ਸ਼ੋਅ ਚੱਲ ਰਿਹਾ, ਜੇ ਤੁਸੀਂ 3 ਵਜੇ ਤੋਂ ਬਾਅਦ ਕਰ ਲਓ, ਜਾਂ ਆਪਦਾ ਮੈਸੇਜ ਇੱਕ ਵਾਰੀ ਜ਼ਰੂਰ ਹਾਈਲਾਈਟ ਕਰ ਦਿਓ ਵਟਸਐਪ ਦੇ ਉੱਤੇ ਮੈਨੂੰ ਮੈਸੇਜ ਕਰਕੇ, ਫਿਰ ਮੈਂ ਦੇਖਦਾ ਜੇ ਪੋਸੀਬਲ ਹੋਏ ਵਿੱਚ ਕਾਲ ਕਰ ਲੂੰਗਾ।
2: ਓਕੇ, ਥੈਂਕ ਯੂ ਵੀਰੇ।
0: ਓਕੇ, ਧੰਨਵਾਦ ਜੀ। ਅਤੇ ਤੁਹਾਡੀਆਂ ਬੈਕ ਟੂ ਬੈਕ ਆਪਾਂ ਕਾਲਾਂ ਲੈਂਦੇ ਰਹਾਂਗੇ, ਅਤੇ ਸਭ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਦਾ ਫਸਟ ਜਿਹੜਾ, ਉਦੋਂ ਬਾਅਦ ਡਿਸਕਸ਼ਨ ਸਟਾਰਟ ਕਰੀਏ, ਅਤੇ ਗੀਤ ਸੁਣ ਕੇ ਆਪਾਂ ਵਾਪਸ ਫਿਰ ਮਿਲਦੇ ਹਾਂ ਜੀ।

0: ਵਾਹ ਜੀ ਵਾਹ, ਕਿੰਨਾ ਪਿਆਰਾ ਜਿਹਾ ਸੌਂਗ ਸੁਣ ਕੇ ਆਏ ਹਾਂ ਆਪਾਂ। ਮੈਂ ਕਹਿੰਦਾ ਉਹੀ ਵਾਈਬ ਜਿਹੜੀ ਆਪਾਂ ਜਿਹੜੀ ਕੁਲਦੀਪ ਮਾਣਕ ਜੀ ਦੀ ਹਮੇਸ਼ਾ ਆਪਾਂ ਸੁਣਦੇ ਆਏ ਹਾਂ ਸਟਾਰਟਿੰਗ ਤੋਂ, ਅਤੇ ਜਿੰਨੀ ਵਾਰੀ ਇਹ ਮੈਂ ਕਹਿੰਦਾ ਆਵਾਜ਼ ਸੁਣ ਲੱਗੇ ਅਤੇ ਉਹੀ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਇਹਨਾਂ ਦੀਆਂ।
1: ਬਿਲਕੁਲ ਜੀ, ਇਹ ਗਾਣਾ ਹੀ ਇਸ ਤਰ੍ਹਾਂ ਦਾ, ਔਰ ਕੁਲਦੀਪ ਮਾਣਕ ਨੇ ਗਾਇਆ ਔਰ ਪਾਲੀ ਦੇਵਤ ਵਾਲੀ ਇਹਦੀ ਰਾਈਟਿੰਗ ਹੈਗੀ ਆ।
0: ਹਾਂਜੀ,
1: ਔਰ ਸਿਰੇ ਦਾ ਗਾਣਾ ਜੀ ਇਹ ਭੈਣ ਭਰਾ ਦੇ ਪਿਆਰ 'ਤੇ।
0: ਹਾਂਜੀ ਹਾਂਜੀ, ਅਤੇ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਸਾਰਿਆਂ ਦੇ ਰੂਬਰੂ ਹੁੰਦੇ ਹਾਂ ਜੀ।
2: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ, ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
3: Spending a day on the water this summer? Steer clear of dams and generating stations. If you hear a horn or see lights, water levels are about to change. Getting too close can be fatal. Whether you're fishing, swimming, or boating, don't ignore the signs. Warning signs are there to keep you at a safe distance. Stay away and stay safe. Safety is the answer.
4: 92.7 FM CKJS welcomes the X back to Exhibition Park.
5: Take part in one of Winnipeg's favorite summer traditions, June 12 to 21st.
4: With exciting midway rides, live entertainment, cultural lights, delicious food,
5: and fun for the whole family.
4: You can experience the sights,
5: sounds,
4: tastes, and excitement on us. Visit CKJS.com now to get your name and to win a pair of tickets for you and a friend.
5: The X returns June 12 to 21st
4: at Exhibition Park.
5: Be there
4: with 92.7 FM CKJS.
6: Crystal clear on your FM and HD radio, 92.7 FM, CKJS.
0: ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਅਤੇ ਅੱਜ ਦਾ ਜਿਹੜਾ ਆਪਣਾ ਸ਼ੋਅ ਆ ਸਪੈਸ਼ਲ ਭੈਣ ਭਰਾਵਾਂ ਨੂੰ ਡੈਡੀਕੇਟ ਆ, ਕਿ ਭੈਣ ਭਰਾ ਦੇ ਜਿਹੜੇ ਰਿਸ਼ਤੇ ਹੁੰਦੇ ਆ ਬੜੇ ਅਨਮੋਲ ਰਿਸ਼ਤੇ ਹੁੰਦੇ, ਜਿਹਦੇ 'ਚ ਲੜਾਈ ਵੀ ਸਭ ਤੋਂ ਜ਼ਿਆਦਾ ਹੁੰਦੀ ਆ ਅਤੇ ਪਿਆਰ ਵੀ ਸਭ ਤੋਂ ਜ਼ਿਆਦਾ ਹੁੰਦਾ। ਮੈਂ ਕਹਿੰਦਾ ਜਦੋਂ ਆਪਾਂ ਕੈਨੇਡਾ ਦੀ ਧਰਤੀ 'ਤੇ ਆ ਜਾਂਦੇ ਉਦੋਂ ਫਿਰ ਆਪਾਂ ਸਭ ਤੋਂ ਪਹਿਲਾਂ ਆਪਦੇ ਭੈਣ ਭਰਾਵਾਂ ਨੂੰ ਹੀ ਮਿਸ ਕਰਦੇ ਹਾਂ, ਅਤੇ ਕਈ ਰਿਸ਼ਤੇ ਇੱਦਾਂ ਦੇ ਹੁੰਦੇ ਜਿਨ੍ਹਾਂ 'ਚ ਦੋ ਦੋ ਭਰਾ ਹੀ ਹੁੰਦੇ ਆ, ਭੈਣਾਂ ਨਸੀਬ ਨਹੀਂ ਹੁੰਦੀਆਂ ਹੈਗੀਆਂ, ਅਤੇ ਭੈਣਾਂ ਦਾ ਉਹ ਪਿਆਰ ਜਿਹੜਾ ਸਾਰੀ ਜ਼ਿੰਦਗੀ ਕਿਤੇ ਨਾ ਕਿਤੇ ਮਿਸ ਰਹਿੰਦਾ ਆ। ਬੇਸ਼ੱਕ ਆਪਾਂ ਕਈ ਚਾਚੇ ਤਾਏ ਆਉਂਦੀਆਂ ਆਪਣੀਆਂ ਭੈਣਾਂ ਬਹੁਤ ਸਕਿਆਂ ਵਾਂਗੂ ਹੁੰਦੀਆਂ, ਜਾਂ ਆਪਾਂ ਨੂੰ ਕੈਨੇਡਾ ਦੀ ਧਰਤੀ 'ਤੇ ਕਈ ਸਗੀਆਂ ਭੈਣਾਂ ਦੇ ਵਾਂਗੂ ਜਿਹੜੇ ਟ੍ਰੀਟ ਕਰਦੀਆਂ, ਇੱਦਾਂ ਦੀਆਂ ਭੈਣਾਂ ਮਿਲ ਜਾਂਦੀਆਂ, ਪਰ ਕਿਤੇ ਨਾ ਕਿਤੇ ਜਿਹੜੇ ਉਹ ਰਿਸ਼ਤੇ ਹੁੰਦੇ ਆ ਨਾ, ਕਿਤੇ ਨਾ ਕਿਤੇ ਉਹਨਾਂ ਦੀ ਘਾਟ ਮਹਿਸੂਸ ਹੋਈ ਰਹਿੰਦੀ ਆ। ਤਾਂ ਕਈ ਭਰਾ ਵੀ ਇੱਦਾਂ ਦੇ ਹੁੰਦੇ ਆ, ਅਤੇ ਕਈ ਭੈਣਾਂ ਵੀ ਇੱਦਾਂ ਦੀਆਂ ਹੁੰਦੀਆਂ ਜਿਹਨਾਂ ਕੋਲ ਦੋ ਦੋ ਜਾਂ ਤਿੰਨ ਤਿੰਨ ਭੈਣਾਂ ਹੀ ਹੁੰਦੀਆਂ, ਭਰਾਵਾਂ ਦਾ ਪਿਆਰ ਨਹੀਂ ਮਿਲਦਾ। ਤਾਂ ਸਭ ਕਿਸਮ ਦੀਆਂ ਗੱਲਾਂ ਨੇ, ਪਰ ਇਹੀ ਹੁੰਦਾ ਕਿ ਹਰ ਇੱਕ ਘਰ ਦੇ ਵਿੱਚ ਇੱਕ ਭੈਣ ਭਰਾ ਦਾ ਹੋਣਾ ਬਹੁਤ ਜ਼ਰੂਰੀ ਆ, ਚਾਹੇ ਜੇ ਕੋਈ ਵੀ ਰਿਲੇਸ਼ਨ ਹੋਵੇ, ਪਰ ਜਿਹੜਾ ਇੱਕ ਭੈਣ ਭਰਾ ਦਾ ਪਿਆਰ ਹੁੰਦਾ ਨਾ, ਕਿਤੇ ਨਾ ਕਿਤੇ ਉਹਦੀ ਇੱਕ ਵੱਖਰੀ ਜਿਹੀ ਵਾਈਬ ਹੁੰਦੀ ਹੈ। ਇੱਕ ਚਾਹੇ ਲੜਾਈ ਝਗੜੇ ਹੋਣ ਜਾਂ ਹੋਰ ਆਪਾਂ ਗੱਲਾਂ ਬਾਤਾਂ ਡਾਕਟਰ ਗੁਰਦਾਸ ਸਿੰਘ ਸੇਖੂ ਨਾਲ ਕਰਦੇ ਹਾਂ। ਹਾਂਜੀ ਸੇਖੂ ਸਾਹਿਬ।
1: ਹਾਂਜੀ ਹਾਂਜੀ, ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਰਿਸ਼ਤੇ, ਰਿਸ਼ਤਿਆਂ ਦੀ ਕੜੀ ਦੇ ਵਿੱਚ ਭੈਣ ਭਰਾ ਦਾ ਬਹੁਤ ਹੀ ਇਹ ਪਿਆਰਾ ਜਿਹਾ ਰਿਸ਼ਤਾ ਹੈ। ਛੋਟਾ ਜਿਹਾ ਰਿਸ਼ਤੇ ਦਾ ਨਾਮ ਹੈ, ਲੇਕਿਨ ਇਹ ਰਿਸ਼ਤਾ ਸਭ ਤੋਂ ਲੰਬੀ ਉਮਰ ਰੱਖਦਾ ਜੀ, ਕਿਉਂਕਿ ਬਾਕੀ ਰਿਸ਼ਤਿਆਂ ਦੇ ਵਿੱਚ ਕਈ ਵਾਰ ਸਾਡੀ ਏਜ ਦਾ ਫਰਕ ਹੁੰਦਾ, ਔਰ ਜ਼ਿਆਦਾਤਰ ਜਿਹੜੇ ਭੈਣ ਭਰਾ ਹੈਗੇ ਆ ਕਲੋਜ਼ ਏਜ ਦੇ ਹੁੰਦੇ ਆ। ਸੋ ਇਹਨਾਂ ਨੇ ਇੱਕ ਬਹੁਤ ਲੰਬਾ ਸਮਾਂ ਜ਼ਿੰਦਗੀ ਦਾ ਇਕੱਠਿਆਂ ਦੇਖਣਾ ਹੁੰਦਾ, ਔਰ ਇਸ ਰਿਸ਼ਤੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਗਿਆ ਵੀ ਜੀ ਕਿ ਬਹੁਤ ਉਤਰਾਅ ਚੜ੍ਹਾਅ ਆਉਂਦੇ ਆ,
0: ਬਿਲਕੁਲ
1: ਜਨਮ ਤੋਂ ਲੈ ਕੇ ਮਤਲਬ ਐਂਡ ਤੱਕ ਬਹੁਤ ਸਾਰੇ ਜਿਹਨੂੰ ਆਪਾਂ ਕਹਿੰਦੇ ਨੋਕ ਟੋਕ ਵੀ ਹੁੰਦੀ ਆ, ਪਿਆਰ ਵੀ ਹੁੰਦਾ, ਲੜਾਈ ਝਗੜੇ ਵੀ ਹੁੰਦੇ ਆ, ਔਰ ਕਿਤੇ ਨਾ ਕਿਤੇ ਇੱਕ ਦੂਸਰੇ ਪ੍ਰਤੀ ਅਹਿਸਾਸ ਵੀ ਹੁੰਦਾ ਹੈਗਾ। ਔਰ ਰੇਡੀਓ ਧਮਾਲ ਆ ਜਿਹੜਾ, ਭਾਵੇਂ ਕਿਸੇ ਵੀ ਹਾਲਤ ਦੇ ਵਿੱਚ ਜੈਂਡਰ ਨੂੰ ਪ੍ਰਮੋਟ ਨਹੀਂ ਕਰਦਾ ਗਾ, ਅੱਜ ਕੱਲ੍ਹ ਤਾਂ ਜਿਹੜੇ ਹਾਲਾਤ ਹੈ ਜੈਂਡਰ ਆ ਜਿਹੜਾ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਲੜਕਾ ਲੜਕੀ 'ਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਗਾ, ਪਰ ਜੇਕਰ ਅਸੀਂ ਆਪਣੇ ਸਮਾਜ ਨੂੰ ਦੇਖੀਏ, ਪੁਰਾਣੇ ਸਮਾਜ ਨੂੰ ਦੇਖੀਏ ਜਾਂ ਪੰਜਾਬ ਦੇ ਰੀਤੀ ਰਿਵਾਜ਼ਾਂ ਨੂੰ ਦੇਖੀਏ, ਤਾਂ ਕਿਤੇ ਨਾ ਕਿਤੇ ਉਸ ਸਮੇਂ ਇੱਕ ਲੜਕੇ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਜ਼ਰੂਰਤ ਹੈ ਫੈਮਿਲੀ ਦੇ ਵਿੱਚ ਹੁੰਦੀ ਸੀ, ਔਰ ਲੜਕੇ ਦੇ ਨਾਲ ਨਾਲ ਲੜਕੀ ਦਾ ਹੋਣਾ ਜਿਹੜਾ ਉਹ ਸੋਨੇ 'ਤੇ ਸੁਹਾਗਾ ਹੁੰਦਾ। ਮਤਲਬ ਮੈਂ ਕਈ ਵਾਰ ਉਹ ਭੱਲੇ ਦੀ ਗੱਲ ਮੈਨੂੰ ਯਾਦ ਆਉਂਦੀ ਹੁੰਦੀ ਆ, ਬਹੁਤ ਹੀ ਜਸਵਿੰਦਰ ਭੱਲੇ ਜੀ ਨੇ ਬਹੁਤ ਇਹੋ ਜਿਹੀਆਂ ਜਿਹੜੀਆਂ ਪ੍ਰੋਬਲਮ ਸੀ ਸਮਾਜਿਕ ਸਮੱਸਿਆਵਾਂ ਦੇ ਉੱਪਰ, ਉਹਨੇ ਬਹੁਤ ਸਾਰੀਆਂ ਇੱਕ ਸੀਰੀ ਚਲਾਈ ਹੋਈ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਛੋਟੀਆਂ ਉਹਨਾਂ ਦੀਆਂ ਇੱਕ ਫਿਲਮਾਂ ਹੁੰਦੀਆਂ ਸੀ, ਟੈਲੀਫਿਲਮ ਆਈਆਂ, ਤਾਂ ਉਹਦੇ ਵਿੱਚ ਉਹ ਕਹਿੰਦਾ ਹੁੰਦਾ ਸੀਗਾ ਜਿਸ ਘਰੇ ਭੈਣ ਨਾ ਹੋਵੇ ਨਾ, ਤਾਂ ਉਸ ਘਰ ਦੇ ਮੇਲ ਮੈਂਬਰਾਂ ਨੂੰ ਜੀਣ ਦਾ ਵੱਲ ਹੀ ਨਹੀਂ ਆਉਂਦਾ ਗਾ।
0: ਸਹੀ ਗੱਲ ਹੈ।
1: ਸੋ ਇਹ ਰਿਸ਼ਤੇ ਆ ਜਿਹੜੇ, ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਆ, ਭਾਵੇਂ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਹੈਗਾ। ਤਾਂ ਮੈਨੂੰ ਹਜੇ ਤੱਕ ਯਾਦ ਆ ਕਿ ਬਹੁਤ ਪਹਿਲਾਂ 1980 ਵਾਲੇ ਦਹਾਕੇ ਦੇ ਵਿੱਚ ਉਹਨਾਂ ਨੇ ਇੱਕ ਛੋਟੀ ਫਿਲਮ ਕੱਢੀ ਸੀ ਟੈਲੀ, ਉਹ ਸੀਗਾ ਮਾਸੀ ਨੂੰ ਤਰਸਣ ਗਈ।
0: ਹਾਂਜੀ,
1: ਮਾਸੀ ਨੂੰ ਤਰਸਣ ਗਈ, ਮਤਲਬ ਉਹ ਸਾਨੂੰ ਬਹੁਤ ਜਾ ਕੇ ਬਾਅਦ 'ਚ ਸਮਝ ਆਈ ਵੀ ਇਹਦਾ ਮਤਲਬ ਕੀ ਹੈਗਾ। ਤਾਂ ਉਹਨੇ ਉਸ ਵੇਲੇ ਇਹ ਗੱਲ ਕਰ ਦਿੱਤੀ ਸੀ ਕਿ ਕੁੜੀਆਂ ਦਾ ਨਾ ਹੋਣਾ ਜਿਹੜਾ ਕਿੱਡਾ ਮਤਲਬ ਪ੍ਰੋਬਲਮ ਕ੍ਰੀਏਟ ਕਰੇਗਾ ਸਮਾਜ ਵਾਸਤੇ। ਸੋ ਇਹ ਰਿਸ਼ਤੇ ਇਸੇ ਤਰੀਕੇ ਦੇ ਨਾਲ ਬਣੇ ਰਹਿੰਦੇ ਆ, ਔਰ ਪੰਜਾਬੀ ਗਾਣਿਆਂ ਦੇ ਵਿੱਚ ਕਾਲਰ ਸਾਡਾ ਇੱਕ, ਸਾਨੂੰ ਮੈਨੂੰ ਲੱਗਦਾ ਜੀ ਅਟੈਂਡ ਕਰੋ।
0: ਬਿਲਕੁਲ ਜੀ, ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਗੈਵੀ ਵੀਰੇ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
7: ਦੇਖੋ ਸਰ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
7: ਤੁਸੀਂ ਬਹੁਤ ਵਧੀਆ ਮੁੱਦਾ ਲੈ ਕੇ ਆਏ ਹੋ ਜੀ।
0: ਧੰਨਵਾਦ ਜੀ।
7: ਪਰ ਸ਼ੁਕਰ ਸਾਹਿਬ, ਤੁਹਾਨੂੰ ਕੀ ਲੱਗਦਾ ਜੀ, ਅੱਜ ਕੱਲ ਰਿਸ਼ਤੇ ਨਾਤੇ ਪੂਰੇ ਦਿਲ ਨਾਲ ਨਿਭਾਏ ਜਾ ਰਹੇ ਕਿ ਨਹੀਂ ਜੀ?
1: ਤੁਸੀਂ ਹੋਰ ਵੀ ਕੁਛ ਪੁੱਛਣਾ ਤਾਂ ਦੱਸੋ, ਅਸੀਂ ਫਿਰ ਕਰਦੇ ਆਪਾਂ ਇੱਥੇ ਚਰਚਾ ਜੀ। ਬਿਲਕੁਲ
7: ਨਹੀਂ, ਪਹਿਲਾਂ ਤਾਂ ਕੁਆਚਨ ਇਹੀ ਹੈ ਜੀ ਵੀ ਤੁਸੀਂ ਸਭ ਤੋਂ ਵੱਡੇ ਹੋ, ਤੁਹਾਡਾ ਤਜਰਬਾ ਜ਼ਿਆਦਾ, ਤੁਹਾਨੂੰ ਕੀ ਲੱਗ ਰਿਹਾ ਜੀ ਵੀ ਅੱਜ ਕੱਲ੍ਹ ਰਿਸ਼ਤੇ ਨਾਤੇ ਦਿਲ ਨਾਲ ਨਿਭਾਏ ਜਾ ਰਹੇ ਕਿ ਜ਼ਰੂਰਤਾਂ ਤੱਕ ਹੀ ਸੀਮਤ ਨੇ ਜੀ?
1: ਦੇਖੋ, ਕੁਛ ਕੁਛ ਰਿਸ਼ਤੇ ਤਾਂ ਹੈਗੇ ਆ ਜਿਹੜੇ ਅੱਜ ਵੀ ਉਵੇਂ ਖਰੇ ਆ, ਉਹਨਾਂ 'ਚ ਇਹ ਰਿਸ਼ਤਾ ਜਿਹੜਾ ਭੈਣ ਭਰਾਵਾਂ ਦਾ ਰਿਸ਼ਤਾ ਹੈਗਾ, ਇਹ ਅੱਜ ਵੀ ਸਾਡੇ ਸਮਾਜ ਦੇ ਵਿੱਚ ਬਿਲਕੁਲ ਖਰਾ। ਕੁਛ ਰਿਸ਼ਤੇ ਹੋ ਸਕਦੇ ਆ ਕਿ ਕਿਤੇ ਨਾ ਕਿਤੇ ਪੈਸੇ ਦੀ ਤਾਂਗ ਦੇ ਵਿੱਚ ਖਿਸਕਦੇ ਨਜ਼ਰ ਆਉਂਦੇ ਆ, ਪਰ ਫਿਰ ਵੀ ਸਾਡਾ ਸਮਾਜ ਆ ਜਿਹੜਾ ਇੱਕ ਨਿੱਗਰ ਸਮਾਜ ਆ, ਖਾਸ ਤੌਰ 'ਤੇ ਸਾਡੇ ਹਿੰਦੁਸਤਾਨ ਦਾ ਜਿਹੜਾ ਹਿੱਸਾ ਜਾਂ ਪੰਜਾਬੀ ਹਾਂ ਅਸੀਂ, ਉਹਦੇ 'ਚ ਅਸੀਂ ਐਡੀ ਜਲਦੀ ਨਹੀਂ ਕਹਿ ਸਕਦੇ ਕਿ ਰਿਸ਼ਤੇ ਪੈਸਿਆਂ ਨਾਲ ਖਿਸਕ ਜਾਣਗੇ। ਸੋ ਕਿਤੇ ਨਾ ਕਿਤੇ ਰਿਸ਼ਤੇ ਹਜੇ ਵੀ ਖੜ੍ਹੇ ਆ, ਪਰ ਦੇਖੋ ਐਰਰ ਹਮੇਸ਼ਾ ਹਰ ਥਾਂ 'ਤੇ ਹੁੰਦਾ, ਹਰ ਜਗ੍ਹਾ ਦੇ ਉੱਪਰ ਕਿਤੇ ਨਾ ਕਿਤੇ ਕਮੀ ਪਾਈ ਜਾ ਸਕਦੀ ਹੈ, ਪਰ ਅਸੀਂ ਉਹਨੂੰ ਜਨਰਲਾਈਜ਼ ਨਹੀਂ ਕਰਦੇ। ਸਾਡੇ ਜਿਹੜੇ ਰਿਸ਼ਤੇ ਆ ਹਜੇ ਵੀ ਕਾਇਮ ਹੈ।
7: ਜੇ ਆਪਾਂ ਇੱਥੇ ਕੈਨੇਡਾ ਦੀ ਗੱਲ ਕਰਦੇ ਹਾਂ ਜੀ, ਜਦੋਂ ਕਿਸੇ ਨਾਲ ਗੱਲ ਕੀਤੀ ਜਾਂਦੀ ਹੈ ਜੀ, ਤਾਂ ਮੋਸਟ ਲਾਈਕਲੀ 50-60% ਲੋਕਾਂ ਦਾ ਇਹ ਹੁੰਦਾ ਜੀ, ਮੈਨੂੰ ਮੇਰੇ ਫਲਾਣੇ ਰਿਸ਼ਤੇਦਾਰ ਨੇ ਰਗੜਤਾ, ਸਾਡੇ ਪ੍ਰਾਹੁਣੇ ਨੇ ਰਗੜਤਾ, ਸਾਡੇ ਸਾਲੇ ਨੇ ਰਗੜਤਾ, ਮੇਰੇ ਸਹੁਰੇ ਆ ਗਏ, ਉਹ ਮੇਰੇ ਨਾਲ ਇੱਦਾਂ ਕਰਦੇ ਆ, ਇਹ ਕਿਉਂ ਹੋ ਰਿਹਾ ਜੀ ਆਪਣੇ ਸਮਾਜ ਦੇ ਵਿੱਚ? ਭਾਈਚਾਰੇ ਜੀ ਕਿਉਂ ਹੈ ਇਹ?
1: ਜਿੱਥੋਂ ਤੱਕ ਕੈਨੇਡਾ ਦੀ ਗੱਲ ਆ ਨਾ ਜੀ, ਕਿਉਂਕਿ ਇਹ ਇੱਕ ਲੇਬਰ ਕੰਟਰੀ ਆ, ਤੁਹਾਨੂੰ ਵੀ ਪਤਾ ਹੈਗਾ ਇਹ ਲੇਬਰ ਕੰਟਰੀ, ਔਰ ਅਸੀਂ ਆਪਣਾ ਦੇਸ਼ ਪ੍ਰਦੇਸ਼ ਜਦੋਂ ਛੱਡ ਕੇ ਆਉਂਦੇ ਹੈਗੇ ਹਾਂ, ਅਤੇ ਔਰ ਖਾਸ ਤੌਰ 'ਤੇ ਹੁੰਦਾ ਕੀ ਹੈਗਾ ਕਿ ਅਸੀਂ ਸ਼ੈਲਟਰ ਭਾਲਦੇ ਹਾਂ ਹਮੇਸ਼ਾ ਹੀ। ਉਹ ਸ਼ੈਲਟਰ ਕਿਸੇ ਵੀ ਰੂਪ ਦੇ ਵਿੱਚ ਹੋਵੇ, ਜਿਵੇਂ ਤੁਸੀਂ ਕਿਹਾ ਹੈਗਾ ਕਿ ਭਾਵੇਂ ਬ੍ਰਦਰ ਦੇ ਰੂਪ ਦੇ ਵਿੱਚ ਹੋਵੇ, ਜਾਂ ਭੈਣ ਦੇ ਰੂਪ ਦੇ ਵਿੱਚ, ਜਾਂ ਸਹੁਰਿਆਂ ਦੇ ਰੂਪ ਦੇ ਵਿੱਚ, ਜਾਂ ਚਾਚੇ ਤਾਇਆਂ ਦੇ ਰੂਪ ਦੇ ਵਿੱਚ, ਜਾਂ ਮਾਮਿਆਂ ਦੇ ਰੂਪ ਦੇ ਵਿੱਚ, ਤਾਂ ਉਹ ਅਸੀਂ ਸ਼ੈਲਟਰ ਪਾਲਦੇ ਹਾਂ। ਉਸ ਸ਼ੈਲਟਰ ਦੇ ਵਿੱਚੋਂ ਦੋਨੋਂ ਹੀ ਪਾਰਟੀਆਂ ਜਿਹੜੀਆਂ, ਦੇਖੋ ਭਾਵੇਂ ਕੋਈ ਬੰਦਾ ਆਉਂਦਾ ਆ ਕੇ ਸ਼ੈਲਟਰ ਲੈਂਦਾ, ਜਾਂ ਸ਼ੈਲਟਰ ਦਿੰਦਾ ਜਿਹੜਾ ਤੁਹਾਨੂੰ ਆਸਰਾ ਦਿੰਦਾ, ਉਹਦੇ 'ਚ ਸਾਨੂੰ ਇੱਕ ਦੂਸਰੇ ਨੂੰ ਸਮਝਣਾ ਪੈਂਦਾ ਹੈਗਾ। ਜੇ ਤੁਸੀਂ ਨਹੀਂ ਸਮਝਦੇ ਗਏ ਤਾਂ ਫਿਰ ਤੁਹਾਨੂੰ ਬਹੁਤ ਮੁਸ਼ਕਲ ਆ ਜਾਂਦੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਕਿ ਕੁਛ ਇਹੋ ਜਿਹੇ ਰਿਸ਼ਤੇ ਹੈਗੇ ਆ, ਅਸੀਂ ਮੇਰਾ ਆਪਣਾ ਬੱਚਾ ਇੱਥੇ ਆਇਆ ਸੀਗਾ ਮੇਰੇ ਆਪਣੇ ਮਤਲਬ ਸਿਸਟਰ ਕੋਲੇ, ਤਾਂ ਸਾਨੂੰ ਵੀ ਸਮਝ ਮਤਲਬ ਹੋਣੀ ਚਾਹੀਦੀ ਹੈ। ਮੈਨੂੰ ਵੀ ਪਤਾ ਲੱਗ ਗਿਆ ਸੀਗਾ ਕਿ ਉਹ ਹੁਣੇ ਗਏ ਉੱਥੇ, ਉਹਨਾਂ ਨੂੰ ਐਡੀ ਜਲਦੀ ਇਹਨੂੰ ਸਾਂਭਣਾ ਬਹੁਤ ਔਖਾ ਹੈ। ਤਾਂ ਇਸ ਕਰਕੇ ਕਿਤੇ ਨਾ ਕਿਤੇ ਤੁਹਾਨੂੰ ਆਪ ਵੀ ਇਹ ਕੰਪਰੋਮਾਈਜ਼ ਕਰਨਾ ਚਾਹੀਦਾ। ਫਿਰ ਅਸੀਂ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਵੀ ਸਾਨੂੰ ਪਤਾ ਸੀਗਾ ਕਿ ਉਹਨਾਂ ਨੂੰ ਵੀ ਮੁਸ਼ਕਲ ਹੈ ਇਸ ਵੇਲੇ, ਤਾਂ ਭਾਵੇਂ ਉਹ ਭੂਆ ਭਤੀਜੇ ਸੀਗੇ, ਪਰ ਸਾਨੂੰ ਵੀ ਆਪਣੀ ਮਤਲਬ ਭੈਣ ਦਾ ਜਾਂ ਭਤੀਜੇ ਨੂੰ ਵੀ ਆਪਣੀ ਭੂਆ ਦਾ ਪ੍ਰੋਬਲਮ ਸਮਝਣੀ ਚਾਹੀਦੀ ਹੈ, ਔਰ ਭੂਆ ਨੇ ਤਾਂ ਸਮਝਣੀ ਹੈ। ਸੋ ਇਹ ਕਿਤੇ ਨਾ ਕਿਤੇ ਮਤਲਬ ਰਿਸ਼ਤੇ ਟੁੱਟਦੇ ਨਹੀਂ ਗੇ ਜੇਕਰ ਦੋਨੋਂ ਮਤਲਬ ਪਾਰਟੀਆਂ ਜਿਹੜੀਆਂ ਉਹ ਇਸ ਰਿਸ਼ਤੇ ਨੂੰ ਸਮਝ ਕੇ ਔਰ ਮਜਬੂਰੀਆਂ ਨੂੰ ਸਮਝ ਕੇ ਜੇਕਰ ਉਹ ਰਿਸ਼ਤੇ ਨੂੰ ਨਿਭਾਉਣ, ਕਿਉਂਕਿ ਕਿਤੇ ਨਾ ਕਿਤੇ ਜਦੋਂ ਵਿਦੇਸ਼ਾਂ ਦੇ ਵਿੱਚ ਆਉਂਦੇ ਹਨ ਤਾਂ ਮਜਬੂਰੀਆਂ ਵੱਧ ਜਾਂਦੀਆਂ, ਸਾਡੇ ਆਪਣੇ ਦੇਸ਼ ਦੇ ਵਿੱਚ ਤੁਹਾਡੀ ਓਨੀ ਮਜਬੂਰੀ ਨਹੀਂ ਹੁੰਦੀ, ਉੱਥੇ ਤੁਹਾਡੇ ਕੋਲ ਹੋਰ ਬਹੁਤ ਸਾਰੇ ਸਾਧਨ ਹੁੰਦੇ ਆ, ਪਰ ਵਿਦੇਸ਼ਾਂ ਦੇ ਵਿੱਚ ਆ ਕੇ ਤੁਹਾਡੀਆਂ ਮਜਬੂਰੀਆਂ ਜ਼ਿਆਦਾ ਹੋਣ ਦੇ ਕਾਰਨ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਇਹ ਖਟਾਸ ਆ ਜਿਹੜੀ ਉਹ ਜ਼ਰੂਰ ਆਉਂਦੀ ਆ। ਪਰ ਫਿਰ ਵੀ ਮੈਂ ਵੇਖਿਆ ਕਿ ਕੁੱਲ ਮਿਲਾ ਕੇ ਜੇਕਰ ਆਪਾਂ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਰਿਸ਼ਤੇ ਸਾਡੇ ਇੰਨੇ ਮਾੜੇ ਨਹੀਂ ਹੈ, ਜੇਕਰ ਅਸੀਂ ਦੂਸਰੇ ਸਮਾਜ ਨੂੰ ਦੇਖੀਏ ਫਿਰ ਸਾਨੂੰ ਪਤਾ ਲੱਗਦਾ ਹੈਗਾ।
7: ਸੇਖੋ ਸਾਹਿਬ, ਕਈ ਇਨਸਾਨ ਇੰਡੀਪੈਂਡੈਂਟ ਨੇ, ਕਿਸੇ 'ਤੇ ਡਿਪੈਂਡੈਂਟ ਨਹੀਂ ਹੈਗੇ, ਸਾਰੇ ਰਿਸ਼ਤਿਆਂ ਦਾ ਕਈ ਜਗ੍ਹਾ ਝੁੱਕੇ ਵੀ ਸਤਿਕਾਰ ਕਰਦੇ ਆ, ਪਰ ਉਹਨਾਂ ਦੇ ਫੈਮਲੀਆਂ ਦੇ ਵਿੱਚ ਮੰਨ ਲਓ ਵੀ ਚਲੋ ਹੋ ਸਕਦਾ ਮੈਂ ਮੰਨਦਾ ਵੀ ਮਜਬੂਰੀਆਂ ਨੇ, ਪਰ ਕਈ ਜਨਾਨੀ ਔਰਤਾਂ ਵੱਲੋਂ ਆਪਣੇ ਬੱਚਿਆਂ ਨੂੰ ਸਿਖਾਇਆ ਜਾਂਦਾ ਵੀ ਇਹ ਤੁਹਾਡੇ ਚਾਚੇ ਤਾਏ, ਤੁਹਾਡੇ ਭੂਆ ਫੁੱਫੜ, ਇਹ ਵਧੀਆ ਨਹੀਂ, ਤੁਹਾਡੇ ਮਾਮੇ ਮਾਸੀਆਂ, ਤੁਹਾਡੇ ਮਾਸੜ ਨਹੀਂ ਵਰਤਣਾ ਚਾਹੀਦਾ, ਇਹੋ ਜਿਹਾ ਕਿਉਂ ਹੋ ਰਿਹਾ ਆਪਣੇ ਸਮਾਜ ਦੇ ਵਿੱਚ ਅੱਜ ਕੱਲ੍ਹ? ਇਹ ਤੁਹਾਨੂੰ ਇਹ ਗੱਲ ਮੰਨਣੀ ਪਊ, ਕਿਤੇ ਨਾ ਕਿਤੇ ਇਹ ਚੀਜ਼ਾਂ ਆਮ ਹੀ ਆਪਣੇ ਪੰਜਾਬੀ ਪਰਿਵਾਰਾਂ ਦੇ ਵਿੱਚ ਹੋ ਰਹੀਆਂ ਨੇ।
1: ਬਿਲਕੁਲ ਤੁਹਾਡੀ ਗੱਲ ਠੀਕ ਆ ਸਰ ਜੀ, ਪਰ ਜ਼ਰੂਰ ਕਿਤੇ ਨਾ ਕਿਤੇ ਮਤਲਬ ਸਾਡੀ ਜਿਹੜੀ ਹਸਬੈਂਡ ਵਾਈਫ ਦਾ ਜਿਹੜਾ ਕੋਮਨੀਕੇਸ਼ਨ ਆ ਨਾ, ਉਹਨੂੰ ਵੀ ਜੇਕਰ ਅਸੀਂ ਅੱਛੀ ਤਰੀਕੇ ਨਾਲ ਡਿਵੈਲਪ ਕਰਾਂਗੇ ਨਾ, ਤਾਂ ਸ਼ਾਇਦ ਚਾਚੇ ਤਾਇਆਂ ਤੋਂ ਮਾਮੇ ਮਾਸਰਾਂ ਵੱਲ ਨਹੀਂ ਗੱਲ ਜਾਊਗੀ। ਜ਼ਰੂਰ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਕਿਸੇ ਨਾ ਕਿਸੇ ਫੈਮਲੀ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ, ਪਰ ਅਸੀਂ ਇਹਨੂੰ ਜਨਰਲਾਈਜ਼ ਨਹੀਂ ਕਰ ਸਕਦੇ। ਬਹੁਤ ਸਾਰੇ ਅੱਛੇ ਲੋਕ ਵੀ ਹੈਗੇ ਨੇ, ਜੇਕਰ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਚਾਚੇ ਤਾਇਆਂ ਨੇ ਆਪਣੇ ਭਤੀਜਿਆਂ ਨੂੰ ਬਹੁਤ ਅੱਛੀ ਤਰੀਕੇ ਨਾਲ ਸਾਂਭਿਆ, ਔਰ ਬਹੁਤ ਸਾਰੇ ਭਤੀਜਿਆਂ ਨੇ ਆਪਣੇ ਚਾਚੇ ਤਾਇਆਂ ਨੂੰ ਆਪਣੇ ਮਾਂ ਬਾਪ ਦੇ ਬਰਾਬਰ ਮੰਨਿਆ। ਜ਼ਰੂਰ ਕਿਤੇ ਨਾ ਕਿਤੇ ਮਤਲਬ ਐਰਰ ਐਂਡ ਓਮਿਸ਼ਨ ਆ ਜਿਹੜਾ ਉਹ ਜ਼ਰੂਰ ਚੱਲਦਾ ਰਹਿੰਦਾ ਹੈਗਾ, ਪਰ ਕੀ ਜਿਹੜੀ ਆ ਕੁੱਲ ਮਿਲਾ ਕੇ ਗੱਲ ਜਦੋਂ ਅਸੀਂ ਕੈਨੇਡਾ 'ਤੇ ਆ ਕੇ ਗੱਲ ਕਰਦੇ ਹਾਂ ਜਾਂ ਬਾਹਰਲੇ ਦੇਸ਼ਾਂ 'ਚ ਗੱਲ ਕਰਦੇ ਹਾਂ, ਉਹ ਕੇਵਲ ਅਤੇ ਕੇਵਲ ਲੋਕਾਂ ਦੀਆਂ ਮਜਬੂਰੀਆਂ ਕਰਕੇ ਹੋ ਸਕਦੀ ਆ। ਇਹ ਹੋਰ ਕਿਸੇ ਕਾਰਨ ਹੀ ਹੋ ਸਕਦੀ। ਬਾਕੀ ਸਾਡਾ ਜਿਹੜਾ ਇੱਕ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਬਹੁਤ ਵੱਡਾ ਨਾਮ ਹੈ ਇਸ ਰਿਸ਼ਤਿਆਂ ਦਾ, ਜਿਹੜਾ ਸ਼ਰੀਕ ਵਰਡ ਯੂਜ਼ ਕਰਦੇ ਹਾਂ ਅਸੀਂ।
7: ਪਰ ਮੇਰੇ ਕਹਿਣ ਦਾ ਭਾਵ ਜੀ, ਜਦੋਂ ਮੰਨ ਲਓ ਕੋਈ 30+ ਜਾਂ 25 ਸਾਲ ਤੋਂ ਉੱਪਰ ਕੋਈ ਇਨਸਾਨ ਹੋ ਗਿਆ, ਉਹ ਇਹ ਗੱਲ ਸਮਝ ਸਕਦਾ ਵੀ। ਪਰ ਜਿਹੜੇ ਸਾਡੇ ਮੰਨ ਲਓ ਵੀ ਕਈ ਇਹੋ ਜਿਹੇ ਇਨਸਾਨ ਵੀ ਨੇ ਇੱਥੇ ਜਿਹਨਾਂ ਕੋਲੋਂ ਜਿਹੜੇ ਵੱਡੇ ਚੰਗੇ ਅਹੁਦਿਆਂ ਤੇ ਆ, ਕੋਈ ਡਾਕਟਰ ਆ, ਕੋਈ ਪ੍ਰੋਫੈਸਰ ਆ, ਪਰ ਉਹ ਆਪਣੇ ਬੱਚਿਆਂ ਨੂੰ ਕੀ ਸੇਧ ਦੇ ਰਹੇ ਨੇ? ਇਹ ਆਪਣਾ ਸਮਾਜ ਇੱਧਰ ਨੂੰ ਕਿਉਂ ਜਾ ਰਿਹਾ? ਜਿਹੜੇ ਛੋਟੇ ਬੱਚੇ ਆ ਜੀ, ਜਿਹੜੇ 10 ਸਾਲ ਤੋਂ ਛੋਟੇ ਆ, ਉਹਨਾਂ ਦੀ ਨਿਗਾਹ ਦੇ ਵਿੱਚ ਤੁਸੀਂ ਅੰਡਰਸਟੈਂਡ ਕਰ ਜਾਂਦੇ ਹੋ, ਤੁਸੀਂ ਜ਼ਿਆਦਾ ਪੜ੍ਹੇ ਲਿਖੇ ਹੋ, ਵੀ ਉਹ ਜਿਹੜੇ ਰਿਸ਼ਤੇ ਨਾਤੇ ਉਹਦੇ ਮਨ ਦੇ ਵਿੱਚ ਇਹ ਚੀਜ਼ ਬਿਠਾ ਦਿੱਤੀ ਜਾਂਦੀ ਆ ਵੀ ਇਹ ਰਿਸ਼ਤੇ ਯਾਰ ਵਧੀਆ ਨਹੀਂ ਗਾ। ਸ਼ਾਇਦ ਜਵਾਬ ਸਾਰੀ ਉਮਰ ਸੈਕਰੀਫਾਈ ਨਹੀਂ ਕਰ ਸਕਦਾ ਕਦੇ ਵੱਡਾ ਹੋਣ ਤੱਕ, ਵੀ ਮੈਂ ਇਹ ਰਿਸ਼ਤੇ ਦੀ ਰਿਸਪੈਕਟ ਕਿਵੇਂ ਕਰਾਂ, ਮੇਰੇ ਪੇਰੈਂਟਸ ਤਾਂ ਇਹ ਚੀਜ਼ ਨੂੰ ਮਨਾ ਕਰਦੇ।
1: ਹਾਂ ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਿਤੇ ਨਾ ਕਿਤੇ ਜੇ ਪੇਰੈਂਟਸ ਮਨਾ ਕਰਦੇ ਆ, ਦੇਖੋ ਕਿਉਂਕਿ ਜਿਹੜਾ ਬੱਚੇ ਆ ਉਹ ਤਾਂ ਫਿਰ ਮਤਲਬ ਵਾਈਟ ਜਿਵੇਂ ਨੋਟਬੁੱਕ ਹੁੰਦੀ ਆ, ਜੋ ਉੱਤੇ ਲਿਖੋਗੇ ਉਹੀ ਛਪਣਾ ਹੈ। ਸੋ ਇਹ ਤਾਂ ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਜਿਹੜੇ ਰਿਸ਼ਤੇ ਸਾਡੇ ਹੈਗੇ ਉਹਨਾਂ ਨੂੰ ਕਾਇਮ ਰੱਖਣ ਵਾਸਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਗੱਲ ਸਮਝਾਉਣ। ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਪੰਜਾਬ ਜ਼ਰੂਰ ਲੈ ਕੇ ਜਾਣ, ਜਿਹੜੇ ਇੱਥੋਂ ਦੇ ਜੰਮੇ ਨੇ ਜਾਂ ਬਹੁਤਾ ਸਮਾਂ ਇੱਥੇ ਰਹਿੰਦੇ ਆ, ਉਹਨਾਂ ਨੂੰ ਜ਼ਰੂਰ ਪੰਜਾਬ ਘੁਮਾਇਆ ਜਾਵੇ ਤਾਂ ਕਿ ਇਹਨਾਂ ਰਿਸ਼ਤਿਆਂ ਨਾਤਿਆਂ ਦੀ ਜਿਹੜੀ ਕਦਰ ਹੈ ਉਹਨਾਂ ਨੂੰ ਬਣੀ ਰਹੇ। ਔਰ ਇੱਕ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗਾ, ਕਿਉਂ ਭਾਵੇਂ ਜਿਹੜੇ ਲੋਕ ਇਹ ਰਿਸ਼ਤਿਆਂ ਨੂੰ ਖਰਾਬ ਕਰਦੇ ਨਾ, ਅਲਟੀਮੇਟਲੀ ਉਹ ਪਛਤਾਉਣਗੇ, ਅਲਟੀਮੇਟਲੀ ਉਹ ਪਛਤਾਉਣਗੇ। ਮੈਂ ਇੱਕ ਗੱਲ ਕਰਾਂਗਾ, ਕਿਉਂਕਿ ਅਸੀਂ ਬਾਹਰ ਆ ਕੇ ਗੱਲ ਕਰਦੇ ਹਾਂ ਸੋਸ਼ਲ ਸਿਕਿਉਰਿਟੀ ਦੀ ਕਿ ਇੱਥੇ ਸਮਾਜਿਕ ਸੁਰੱਖਿਆ ਬਹੁਤ ਹੈ, ਪਰ ਜਿਹੜੀ ਸਮਾਜਿਕ ਸੁਰੱਖਿਆ ਸਾਡੇ ਰਿਸ਼ਤਿਆਂ 'ਚ ਆ ਨਾ, ਉਹ ਕਿਤੇ ਨਹੀਂ ਮਿਲਣੀ। ਇੱਕ ਇੱਕ ਭੈਣ ਆਪਣੇ ਭਰਾ ਦੇ ਉੱਪਰ ਇੱਕ ਰੱਖੜੀ ਜਿਹਨੂੰ ਆਪਾਂ ਕਹਿੰਦੇ ਹਾਂ ਇੱਕ ਧਾਗਾ ਲਪੇਟ ਕੇ ਸਾਰੀ ਉਮਰ ਦਾ ਮਤਲਬ ਉਹਦੇ ਤੋਂ ਇੱਕ ਵਾਅਦਾ ਲੈਂਦੀ ਹੈ ਕਿ ਤੂੰ ਮੇਰੀ ਪ੍ਰੋਟੈਕਸ਼ਨ ਕਰੇਗਾ। ਇਦੋਂ ਵੱਡੀ ਸਮਾਜਿਕ ਸੁਰੱਖਿਆ ਨਹੀਂ ਹੋ ਸਕਦੀ ਦੁਨੀਆ ਦੇ ਵਿੱਚ,
7: ਨਹੀਂ ਹੋ ਸਕਦੀ।
1: ਇਸ ਤੋਂ ਵੱਡਾ
7: ਸਾਰੀ ਉਮਰ ਦੁਆਵਾਂ ਕਰਦੀ ਹੈ,
1: ਬਿਲਕੁਲ
7: ਮੇਰੇ ਬਾਬਲੇ ਦਾ ਬੇੜਾ ਵਸਦਾ ਰਹੇ, ਉਹ ਤਾਂ ਹੀ ਵਸਦਾ ਰਹੂ ਜੇ ਉਹਦੇ ਬਾਬਲ ਦੀ ਅੱਗੇ ਪੀੜ੍ਹੀ ਚੱਲੂ।
1: ਬਿਲਕੁਲ ਬਿਲਕੁਲ ਬਿਲਕੁਲ, ਇਸ ਕਰਕੇ ਰਿਸ਼ਤੇ ਨਾਤਿਆਂ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਹੈ, ਇਹ ਲੋਕਾਂ ਨੂੰ ਸਮਝਣੀ ਚਾਹੀਦੀ ਹੈ।
7: ਫਿਲਹਾਲ
0: ਆਪਾਂ ਭੈਣ ਭਰਾਵਾਂ ਦੇ ਸੌਂਗ ਲਾ ਰਹੇ ਹਾਂ, ਬਹੁਤ ਬਹੁਤ ਧੰਨਵਾਦ ਜੀ।
7: ਤੇ ਫਿਰ ਮਾਤਾ ਦਾ ਗਾਣਾ ਸੁਣਾ ਦਿਓ ਜੀ, ਚਿੱਠੀ ਇਹਨੀ ਚਿੱਠੀ।
0: ਭੈਣ ਭਰਾਵਾਂ ਦਾ, ਭੈਣ ਭਰਾਵਾਂ ਦਾ ਸਪੈਸ਼ਲ ਸ਼ੋਅ ਅੱਜ ਆਪਣਾ, ਮਾਂ ਵਾਲਾ ਆਪਾਂ ਲਾਸਟ ਵੀਕ ਲਾਇਆ ਸੀਗਾ। ਜਿੰਨਾ ਵੱਧ ਤੋਂ ਵੱਧ ਅਸੀਂ ਤੁਹਾਡੇ ਨਾਲ ਰੂਬਰੂ ਹੋ ਸਕੀਏ ਤੇ ਰੋਜ਼ਾਨਾ ਡਿਫਰੈਂਟ ਟੋਪਿਕ ਦੇ ਨਾਲ ਆਉਂਦੇ ਹਾਂ, ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਨਵੇਂ ਜੁੜੇ ਹੋ ਫੋਲੋ ਜ਼ਰੂਰ ਕਰ ਲਓ ਤਾਂ ਕਿ ਨੈਕਸਟ ਜਦੋਂ ਵੀ ਅਸੀਂ ਲਾਈਵ ਆਈਏ ਸਾਡਾ ਪਿਆਰਾ ਜਿਹਾ ਦਿਲ ਦਾ ਮੈਸੇਜ ਦਿਲ ਦੇ ਤੱਕ ਤੁਹਾਡੇ ਜ਼ਰੂਰ ਪਹੁੰਚੇ। ਤੇ ਨਾਲ ਦੀ ਨਾਲ ਇਸ ਤੋਂ ਪਹਿਲਾਂ ਬਲੈਸਿੰਗ ਆਫ ਸਿਸਟਰ ਗਗਨ ਕੁੱਕਰੀ ਦਾ ਆਪਾਂ ਗਾਣਾ ਪਲੇਅਰ ਗਏ ਤੇ ਸਾਰਿਆਂ ਨੂੰ ਦੱਸ ਗਏ ਕਿ ਰਾਈ ਸੀਪੀ ਅਕਾਊਂਟਿੰਗ ਵੱਲੋਂ GST ਫਿਲਿੰਗ ਤੇ ਕਾਰਪੋਰੇਟਿਵ ਟੈਕਸ ਫਿਲਿੰਗ ਦੇ ਵਿੱਚ ਜਾਂ ਬੁੱਕ ਕੀਪਿੰਗ ਸਰਵਿਸ ਚਾਹੀਦੀ ਹੋਵੇ ਜਾਂ CRA ਆਡਿਟ 'ਚ ਤੁਹਾਨੂੰ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਤੁਹਾਡੀ ਫਾਈਲ ਤੁਹਾਨੂੰ ਰਿਵਿਊ ਕਰਾਈ ਜਾਊਗੀ, ਸਾਰੇ ਬਿਜ਼ਨਸ ਦੀਆਂ ਇਕੱਲੀ ਇਕੱਲੀ ਫਾਈਲ ਤੁਹਾਨੂੰ ਹੈਂਡਓਵਰ ਕੀਤੀ ਜਾਊਗੀ। ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਲਓ, 13 ਸਾਲ ਦਾ ਐਕਸਪੀਰੀਅੰਸ ਆ, 204-509-0015-22 ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਢਿੱਲੋ ਲਾਈਟਿੰਗ ਜਿਨ੍ਹਾਂ ਦਾ ਵਿਨੀਪੈਗ ਦੇ ਵਿੱਚ ਬਹੁਤ ਸਾਰਾ ਨਾਮ ਆ ਤੇ 3 ਇਹਨਾਂ ਦੀਆਂ ਲੋਕੇਸ਼ਨਾਂ ਨੇ ਵਿਨੀਪੈਗ, ਕੈਲਗਰੀ, ਐਡਮਿੰਟਨ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ ਬ੍ਰਾਂਡਡ ਲਾਈਟ ਚਾਹੀਦੀ ਹੋਵੇ ਤੁਹਾਨੂੰ, ਉਹ ਵੀ ਹੋਲਸੇਲ ਪ੍ਰਾਈਸ ਦੇ ਉੱਤੇ 955 ਸੈਂਟ ਜੈਮਸ ਸਟਰੀਟ ਦੇ ਉੱਤੇ ਤੁਸੀਂ ਸੰਪਰਕ ਕਰ ਲਓ। 204-919-5540 ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਤੇ ਆਟੋ ਗਲਾਸ ਸ਼ੋਪ ਵਾਲਿਆਂ ਦੀ ਨਵੀਂ ਲੋਕੇਸ਼ਨ ਆ ਚੁੱਕੀ ਹੈ ਜੀ, 484 ਸੈਂਟ ਮੈਰੀ ਰੋਡ ਦੇ ਉੱਤੇ ਨਵੀਂ ਲੋਕੇਸ਼ਨ ਆ। ਤੁਸੀਂ ਕੋਈ ਵੀ ਇਹਨਾਂ ਕੋਲੋਂ ਸਰਵਿਸ ਲੈਣੀ ਚਾਹੁੰਦੇ ਹੋ,

0: ਨੇ ਮੇਣੇ ਟਿਚਰਾਂ ਦੀ ਪਰਵਾਹ ਨਾ ਕਰਿਆ ਕਰ, ਭੈਣਾਂ ਹੀ ਕਹਿੰਦੀਆਂ ਨੇ। ਕਸੂਰ ਹੋਣ ਤੇ ਵੀ ਆਪਣੇ ਵੀਰਾਂ ਦਾ ਪੱਖ ਭੈਣਾਂ ਹੀ ਲੈਂਦੀਆਂ ਨੇ। ਆਪਣੇ ਵੀਰਾਂ ਲਈ ਸਭ ਕੁਝ ਹੱਸ ਹੱਸ ਕੇ ਕੁਰਬਾਨ ਕਰ ਜਾਂਦੀਆਂ ਨੇ ਭੈਣਾਂ। ਪਹਾੜ ਜਿੱਡੇ ਦੁੱਖ ਲੁਕੋ ਕੇ ਆਪਣੇ ਵੀਰੇ ਅੱਗੇ ਖੜ ਜਾਂਦੀਆਂ ਨੇ ਭੈਣਾਂ। ਆਪਣੇ ਵੀਰਾਂ ਲਈ ਦੁਨੀਆਂ ਨਾਲ ਤਾਂ ਕੀ ਚੀਮਿਆ, ਰੱਬ ਨਾਲ ਵੀ ਲੜ ਜਾਂਦੀਆਂ ਨੇ ਭੈਣਾਂ।
1: Mom, partner या grandpa, तुसी किस दिली walk कर रही हो? आज ही register करो IG Wealth Management Walk for Alzheimer's ले। Saturday May 30th नू Assini Boeing Park विच। Dementia दा सामना करने सफर च कोई भी इकला नहीं तुरेगा। Register करो alzheimer.nb.ca/WFA।
2: 92.7 FM CKJS welcomes the X back to Exhibition Park.
3: Take part in one of Winnipeg's favorite summer traditions, June 12 to 21st.
2: With exciting midway rides, live entertainment, cultural nights, delicious food,
3: and fun for the whole family.
2: You can experience the sights,
3: sounds,
2: tastes, and excitement on us. Visit CKJS.com now to get your name and to win a pair of tickets for you and a friend.
3: The X returns June 12 to 21st
2: at Exhibition Park.
3: Be there
2: with 92.7 FM CKJS.
4: Take 92.7 FM CKJS wherever you want with the iHeartRadio app. Download the app for free in your app store today. Search iHeartRadio.
5: ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਣੇ ਸਟੂਡੀਓ ਦੇ ਵਿੱਚ ਹੈਗੇ ਨੇ ਡਾਕਟਰ ਗੁਰਦਾਸ ਸਿੰਘ ਸੇਖੋ ਜੀ ਤੇ ਅੱਜ ਦਾ ਟੌਪਿਕ ਚੱਲ ਰਿਹਾ ਭੈਣ ਭਰਾਵਾਂ ਦੇ ਰਿਸ਼ਤੇ ਦੇ ਰਿਲੇਟਡ ਤੇ ਤੁਹਾਡੇ ਭੈਣ ਭਰਾਵਾਂ ਦੇ ਰਿਸ਼ਤੇ ਦੇ ਵਿੱਚ ਥੋੜ੍ਹੀ ਥੋੜ੍ਹੀ ਨੋਕ ਝੋਕ ਵੀ ਹੋਈ ਹੋਵੇ ਜਾਂ ਕੁਝ ਗੱਲਾਂ ਨੇ ਜਿਹੜੀਆਂ ਇੰਟਰਸਟਿੰਗ ਜਾਂ ਤੁਸੀਂ ਚਾਹੁੰਦੇ ਹੋ ਕਿ ਸਾਰੇ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਨੀਆਂ ਜਾਂ ਸਾਡੇ ਅਸੀਂ ਟਿਕਟੌਕ ਦੇ ਉੱਤੇ ਵੀ ਲਾਈਵ ਹਾਂ ਜਾਂ ਉਹਨਾਂ ਨਾਲ ਸਾਰੇ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਸਾਂਝੀਆਂ ਕਰੋ 204-780-8881 ਸਾਡਾ ਨੰਬਰ ਆ ਅਤੇ ਆਪਾਂ ਇਸ ਤੋਂ ਪਹਿਲਾਂ ਡਾਕਟਰ ਸੇਖੋ ਨਾਲ ਅੱਗੇ ਗੱਲਬਾਤ ਸ਼ੁਰੂ ਕਰਕੇ ਅਤੇ ਸਾਰਿਆਂ ਨੂੰ ਦੱਸ ਗਏ ਕਿ ਟਾਊਨ ਆਟੋ ਬੋਡੀ ਦੀ ਨਵੀਂ ਲੋਕੇਸ਼ਨ ਆਪਣੇ ਕੋਲ ਆ ਚੁੱਕੀ ਆ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ ਨੰਬਰ ਨੋਟ ਕਰ ਲਓ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦਾ ਕਲੇਮ ਹੋਵੇ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ ਰਿਪੇਅਰ ਕਰਵਾ ਸਕਦੇ ਹੋ ਆਪਣੀ ਗੱਡੀ 'ਤੇ ਜੇ ਤੁਹਾਡੀ ਗੱਡੀ ਦਾ ਸ਼ੀਸ਼ਾ ਜਿਹੜਾ ਬਰੋਕ ਹੋ ਚੁੱਕਿਆ ਤਾਂ ਤੁਹਾਨੂੰ ਦੱਸ ਗਏ ਕਿ ਤੁਹਾਨੂੰ ਐਮ ਪੀ ਆਈ ਕੋਲ ਜਾਣ ਦੀ ਲੋੜ ਨਹੀਂ ਸਿੱਧਾ ਇਹਨਾਂ ਕੋਲ ਚਲੇ ਜਾਓ ਤੁਹਾਨੂੰ ਨਵਾਂ ਸ਼ੀਸ਼ਾ ਵੀ ਪਾ ਦੇਣਗੇ ਅਤੇ ਐਮ ਪੀ ਆਈ ਦੇ ਕੋਲ ਆਪਣੇ ਆਪ ਤੁਹਾਡੀ ਜਿਹੜੀ ਫਾਈਲ ਆ

0: ਓਪਨ ਕਰਵਾ ਦੇਣਗੇ, ਬਸ ਤੁਸੀਂ ਵਿਜ਼ਿਟ ਕਰਨਾ. ਅਤੇ ਜੇ ਤੁਹਾਡੀ ਗੱਡੀ ਰੈਂਟਲ ਇਨਕਲੂਡ ਹੈ ਨਹੀਂ ਇਨਸ਼ੋਰੈਂਸ ਦੇ ਵਿੱਚ, ਤਾਂ ਤੁਸੀਂ ਜੇ ਜਾ ਕੇ ਉੱਥੇ ਰੇਡੀਓ ਧਮਾਲ ਦਾ ਰੈਫਰੈਂਸ ਦਿਉਂਗੇ ਕਿ ਉੱਥੇ ਐਡ ਸੁਣ ਕੇ ਆਏ ਹੋ ਤੁਸੀਂ, ਤਾਂ ਤੁਹਾਨੂੰ ਜਿੰਨੇ ਦਿਨ ਤੁਹਾਡੀ ਗੱਡੀ ਰਿਪੇਅਰ ਹੋ ਰਹੀ ਆ ਉਨੇ ਦਿਨ ਵਾਸਤੇ ਤੁਹਾਨੂੰ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ. ਤਾਂ ਨੰਬਰ ਦੁਬਾਰਾ ਨੋਟ ਕਰ ਲਓ, 204-421-1302 ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਦੇ ਨਾਲ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ ਵਧੀਆ ਵਧੀਆ ਜਿਹੜੀ ਆਪਦੀ ਡੀਲ ਲੈ ਸਕਦੇ ਹੋ. ਅਤੇ ਪ੍ਰਿਸਟੀਨ ਡੈਂਟਲ ਜਿਹੜੇ ਸਪੈਸ਼ਲ ਟ੍ਰੀਟ ਕਰਦੇ ਨੇ ਬੱਚਿਆਂ ਦਾ, ਤਾਂ ਜੇ ਤੁਸੀਂ ਵੀ ਆਪਦੇ ਬੱਚਿਆਂ ਦਾ ਟ੍ਰੀਟਮੈਂਟ ਕਰਾਉਣਾ ਹੋਵੇ ਤਾਂ, ਜਾਂ ਰੈਗੂਲਰ ਕਲੀਨਿੰਗ ਕਰਾਉਣੀ ਹੋਵੇ, ਜਾਂ ਦੰਦ ਕੋਈ ਵੀ ਦੰਦ ਆਪਦਾ ਰਿਮੂਵ ਕਰਾਉਣਾ ਹੋਵੇ, ਜਾਂ ਫਿਲਿੰਗ ਕਰਾਉਣੀ ਹੋਵੇ, ਜਾਂ ਇਮਪਲਾਂਟ ਕਰਾਉਣਾ ਹੋਵੇ, ਕਿਸੇ ਤਰ੍ਹਾਂ ਦੇ ਦੰਦਾਂ ਦੀ ਤੁਹਾਡੀ ਕੋਈ ਵੀ ਪ੍ਰੋਬਲਮ ਹੋਵੇ, ਆਪਦੀ ਇਹਨਾਂ ਕੋਲ ਡਿਜੀਟਲ ਲੈਬ ਆ, ਤਾਂ ਤੁਸੀਂ 11-15 ਗੇਟਵੇ ਰੋਡ 'ਤੇ ਸੰਪਰਕ ਕਰ ਸਕਦੇ ਹੋ, 431-317-4444 ਦੇ ਉੱਤੇ. ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਡਾਕਟਰ ਸਾਹਿਬ, ਅਤੇ ਆਪਾਂ ਕਾਲਰ ਜ਼ਰੂਰ ਅਟੈਂਡ ਕਰ ਲਈਏ. ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ. ਫਸਟ ਕਾਲਰ ਦੀ ਆਵਾਜ਼ ਨਹੀਂ ਆ ਰਹੀ, ਸੈਕਿੰਡ ਕਾਲਰ ਅਟੈਂਡ ਕਰ ਲਈਏ ਜੀ. ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ.
1: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਜੀ.
1: ਹਾਂਜੀ ਬਾਈ, ਇੱਕ ਨਾ ਖਾਣਾ ਭੇਜਿਆ ਮੈਂ ਫਿਰੋਜ਼ ਖਾਨ ਦਾ.
0: ਹਾਂਜੀ
1: ਹਾਂ, ਇਹ ਪਲੇ ਕਰੋ ਤੇ ਤੁਹਾਨੂੰ ਵਧੀਆ ਲੱਗੂਗਾ.
0: ਤੁਸੀਂ ਮੈਨੂੰ ਭੇਜਿਆ ਵਟਸਐਪ ਤੇ?
1: ਨਹੀਂ, ਆ ਤੁਹਾਡਾ ਜਿਹੜਾ ਨੰਬਰ ਇਹੀ ਹੈ ਨਾ, ਮੈਂ ਅੱਗੇ ਸ਼ਾਇਦ ਤੁਹਾਨੂੰ ਹੀ ਭੇਜਦਾ ਹੁੰਦਾ ਬਾਈ ਇਹ. ਤੁਸੀਂ ਨੰਬਰ ਦਿੱਤਾ 204-802-5311.
0: ਪਰ ਮੈਨੂੰ ਮੈਸੇਜ ਆਇਆ ਨਹੀਂ ਤੁਹਾਡਾ, ਕੋਈ ਵਟਸਐਪ ਕੀਤਾ ਤੁਸੀਂ ਮੈਨੂੰ ਇਹ?
1: ਨਹੀਂ ਨਹੀਂ, ਦੂਜਾ ਮੈਸੇਜ ਕੀਤਾ ਬਾਈ.
0: ਨਹੀਂ ਵਟਸਐਪ ਕਰੋ ਪਲੀਜ਼, ਵਟਸਐਪ ਆਪਣਾ ਓਪਨ ਆ ਤੇ ਵਟਸਐਪ ਤੇ ਕਰ ਦਿਓ.
1: ਲੋ ਜੀ, ਵਟਸਐਪ ਕਰ ਦਿੰਦਾ.
0: ਭੈਣ ਭਰਾਵਾਂ ਦੇ ਰਿਲੇਟਡ ਹੈ ਸੌਂਗ?
1: ਹਾਂਜੀ ਹਾਂਜੀ,
0: ਜ਼ਰੂਰ ਪਲੇ ਕਰਾਂਗੇ ਆਪਾਂ, ਤੁਸੀਂ ਵਟਸਐਪ ਕਰ ਦਿਓ ਬਸ. ਥੈਂਕ ਯੂ.
1: ਓਕੇ ਵੀਰੇ.
0: ਹਾਂਜੀ ਹਾਂਜੀ, ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਆਪਾਂ ਜ਼ਰੂਰ ਅਟੈਂਡ ਕਰ ਲਈਏ. ਰੇਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ.
2: ਸਤਿ ਸ਼੍ਰੀ ਅਕਾਲ ਦੋਵਾਂ ਭਾਈਆਂ ਨੂੰ ਜੀ.
3: ਸਤਿ ਸ਼੍ਰੀ ਅਕਾਲ ਜੀ.
4: ਸਤਿ ਸ਼੍ਰੀ ਅਕਾਲ
2: ਭਾਈ. ਗਾਣਾ ਲਾਉਣਾ ਸੀ ਬ੍ਰਦਰ ਐਂਥਮ.
0: ਬ੍ਰਦਰ ਹੈ
2: ਹਿੰਮਤ
0: ਸੰਧੂ ਦਾ ਕਿ
3: ਜਿੰਮੀ ਸ਼ੇਰਗਿੱਲ ਦੀ ਮੂਵੀ?
2: ਜਿੰਮੀ ਸ਼ੇਰਗਿੱਲ ਦੀ ਬਾਈ ਮੂਵੀ ਤੋਂ.
3: ਹਾਂਜੀ, ਮੂਵੀ ਚ ਹੈਗਾ ਜੀ. ਹਾਂਜੀ,
0: ਗਾਇਆ ਕਿੰਨੇ ਇਹ?
3: ਨਿਕਲ ਆਉਣਾ ਇਸ ਤਰ੍ਹਾਂ ਹੀ.
0: ਅੱਛਾ,
3: ਹਾਂਜੀ ਆ ਜਾਏਗਾ.
0: ਓਕੇ, ਧੰਨਵਾਦ ਜੀ ਬਹੁਤ.
2: ਧੰਨਵਾਦ ਜੀ.
0: ਬਿਲਕੁਲ ਜੀ, ਅਤੇ ਆਪਾਂ ਬੈਕ ਟੂ ਬੈਕ ਜਿਹੜੇ ਪਲੇ ਕਰਦੇ ਰਹਿਣਾ, ਅਤੇ ਇੱਕ ਹੋਰ ਫਰਮਾਇਸ਼ ਆਈ ਆਪਾਂ ਨੂੰ ਜ਼ਰੂਰ ਵਟਸਐਪ 'ਤੇ ਵੀ ਉਹ ਸ਼ੇਅਰ ਕਰ ਦੇਣਗੇ, ਫਿਰੋਜ਼ ਖਾਨ ਦਾ ਉਹ ਵੀ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ. ਅਤੇ ਡਾਕਟਰ ਸਾਹਿਬ, ਇਹ ਗੱਲ ਹੋ ਰਹੀ ਹੈ ਰਿਸ਼ਤਿਆਂ ਦੀ, ਅਤੇ ਨਾਲ ਦੀ ਨਾਲ ਜਿਹੜੇ ਆਪਣੇ ਰਿਸ਼ਤਿਆਂ ਨੂੰ ਲੈ ਕੇ ਆਪਾਂ ਨੂੰ ਇੱਕ ਘਰੇ ਪੋਸਟ ਆ ਰਹੀ ਆ ਸਾਰਿਆਂ ਨੂੰ, ਜਿਹਦੀ ਅੱਜ ਲਾਸਟ ਡੇਟ ਆ, ਤਾਂ ਕਈਆਂ ਦੀ ਉਹ ਨਾ ਮਿਸ ਹੋ ਗਈ ਆ ਜਿਹੜੀ ਆਪਾਂ ਫਾਈਲ ਜਿਹੜੀ ਭਰਨ ਵਾਲੀ, ਜਿਵੇਂ ਕਹਿ ਲਓ ਇਨਫੋਰਮੇਸ਼ਨ ਨਾਲ ਸ਼ੇਅਰ ਕਰਨ ਵਾਲੀ. ਜਿਵੇਂ ਮੰਨ ਲਓ ਇੱਕ ਓਨਰ ਨੇ ਆਪਾਂ ਰਿਸ਼ਤੇਦਾਰਾਂ ਦਾ ਐਡਰੈਸ ਪਾਇਆ ਹੁੰਦਾ, ਉਹਨਾਂ ਨੇ ਆਪਦੀ ਇਨਫੋਰਮੇਸ਼ਨ ਪਾ ਕੇ ਉਹ ਫੋਰਮ ਸੈਂਡ ਕਰਤਾ ਆ, ਔਲਰੇਡੀ ਸਬਮਿਟ ਕਰਤਾ, ਪਰ ਕਿਤੇ ਨਾ ਕਿਤੇ ਜਿਹੜੀ ਉਹ ਇਨਫੋਰਮੇਸ਼ਨ ਸੀਗੀ ਜਿਹੜੇ ਉੱਥੇ ਹੋਰ ਜਿਨ੍ਹਾਂ ਦਾ ਸੇਮ ਐਡਰੈਸ ਸੀ ਉਹਨਾਂ ਦਾ ਰਹਿ ਗਿਆ ਉਹ, ਅਤੇ ਇਹਦੇ ਲਈ ਉਹ ਕੀ ਸਟੈਪ ਚੱਕ ਸਕਦੇ? ਪਲੀਜ਼ ਜ਼ਰੂਰ ਅਪਡੇਟ ਕਰੋ.
3: ਬਿਲਕੁਲ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸੈਂਸਿਸ ਚੱਲ ਰਿਹਾ 2026 ਕੈਨੇਡਾ ਦੇ ਵਿੱਚ. ਇਹ ਬਹੁਤ ਹੀ ਇੰਪੋਰਟੈਂਟ ਆਸਪੈਕਟ ਹੁੰਦਾ ਹੈ. ਸਾਡੇ ਇੰਡੀਆ ਦੇ ਵਿੱਚ ਵੀ ਸੈਂਸਿਸ ਸ਼ੁਰੂ ਹੋਣ ਜਾ ਰਿਹਾ 2027 ਦੇ ਵਿੱਚ. ਇੱਕ ਕੰਪਲੀਟ ਡਿਟੇਲਡ ਰਿਕਾਰਡ ਆ ਜਿਹੜਾ ਸਾਰੇ ਦੇਸ਼ ਦਾ ਇਕੱਠਾ ਕੀਤਾ ਜਾਂਦਾ, ਔਰ ਇਹਦੀ ਅੱਜ ਲਾਸਟ ਡੇਟ ਹੈ. ਤਕਰੀਬਨ ਹਰ ਘਰ ਨੂੰ ਇੱਕ ਫੋਰਮ ਆਇਆ ਜਿਹਦੇ ਵਿੱਚ ਇੱਕ ਕੋਡ ਹੋਏਗਾ, ਉਹਦੇ 'ਚ ਤੁਸੀਂ ਸਾਰੀ ਇਨਫੋਰਮੇਸ਼ਨ ਭਰਨੀ ਹੈ ਆਪਣੇ ਸਾਰੇ ਮੈਂਬਰਾਂ ਦੀ. ਉਹਦੇ 'ਚ ਭਾਵੇਂ ਕੋਈ ਪਰਮਾਨੈਂਟ ਰੈਜੀਡੈਂਸ ਹੈ, ਜਾਂ ਤੁਸੀਂ ਸਿਟੀਜਨ ਹੋ, ਜਾਂ ਈਵਨ ਕਿ ਤੁਸੀਂ ਸੁਪਰ ਵੀਜ਼ੇ 'ਤੇ ਆਏ ਹੋ, ਜਾਂ ਤੁਸੀਂ ਟੂਰਿਸਟ ਵੀਜ਼ੇ 'ਤੇ ਵੀ ਆਏ ਹੋ, ਇੱਥੇ ਕੀ ਕੰਮ ਕੀਤਾ, ਕਿੰਨਾ ਚਿਰ ਕੰਮ ਕੀਤਾ, ਉਹਨਾਂ ਨੇ ਪੂਰੀ ਡਿਟੇਲ ਉਹਦੇ 'ਚ ਪੁੱਛੀ ਹੈ. ਇੱਕ ਤਾਂ ਇਹ ਭਰਨਾ ਬਹੁਤ ਜ਼ਰੂਰੀ ਹੈ, ਅੱਜ ਇਹਦੀ ਲਾਸਟ ਡੇਟ ਹੈਗੀ ਹੈ. ਦੂਸਰਾ ਇਹ ਕਿ ਜੇਕਰ ਕਿਸੇ ਤੋਂ ਕੋਈ ਇਨਫੋਰਮੇਸ਼ਨ ਗਲਤ ਸਬਮਿਟ ਹੋ ਗਈ ਹੈ ਜਾਂ ਇਨਕੰਪਲੀਟ ਸਬਮਿਟ ਹੋ ਗਈ ਹੈ, ਤਾਂ ਉਹਦਾ ਇੱਕੋ ਹੀ ਹੱਲ ਹੈ ਕਿ ਜਿਹੜਾ ਕਰੰਟ ਸੈਂਸਿਸ ਹੈਗਾ ਉਹਦਾ ਇੱਕ ਹੈਲਪਲਾਈਨ ਨੰਬਰ ਹੈਗਾ, ਉਹ ਜ਼ਰੂਰ ਨੋਟ ਕਰ ਲਓ. ਉਸ ਹੈਲਪਲਾਈਨ ਨੰਬਰ 'ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਕਿ ਉਹਨੂੰ ਮੈਨੂਅਲੀ ਕਰੈਕਟ ਕਰਨਾ ਹੈ ਜਾਂ ਉਹਨੂੰ ਮਤਲਬ ਡਿਲੀਟ ਕਰਕੇ ਦੁਬਾਰਾ ਭਰਨਾ ਹੈਗਾ. ਇਹ ਹੈਗਾ 1-833-852-2026, 1-833-852-2026. ਇਹ ਸੈਂਸਿਸ ਪਾਪੂਲੇਸ਼ਨ ਦਾ ਹੈਲਪਲਾਈਨ ਨੰਬਰ ਹੈਗਾ ਕੈਨੇਡਾ ਦੇ ਵਿੱਚ. ਇੱਕ ਵਾਰੀ ਫਿਰ ਮੈਂ ਰਿਪੀਟ ਕਰਦੇ ਹਾਂ, 1-833-852-2026. ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਜੇਕਰ ਕੋਈ ਇਨਫੋਰਮੇਸ਼ਨ ਤੁਹਾਤੋਂ ਗਲਤ ਉਸ ਕੁਐਸਚਨਰ ਦੇ ਵਿੱਚ ਸਬਮਿਟ ਹੋ ਗਈ ਹੈ, ਤਾਂ ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਠੀਕ ਕਰ ਸਕਦੇ ਹੋ. ਉਹਦੇ ਵਾਸਤੇ ਜਦੋਂ ਵੀ ਤੁਸੀਂ ਇੱਥੇ ਕਾਲ ਕਰਨੀ ਹੈ, ਇੱਕ ਤਾਂ ਤੁਹਾਡਾ ਜਿਹੜਾ ਐਕਸੈਸ ਕੋਡ ਆ ਉਹ ਜ਼ਰੂਰ ਅਵੇਲੇਬਲ ਹੋਵੇ ਤੁਹਾਡੇ ਕੋਲ, ਦੂਸਰਾ ਹੈਗਾ ਕਿ ਤੁਹਾਡਾ ਐਡਰੈਸ, ਅਤੇ ਤੀਸਰਾ ਡਿਟੇਲ ਆਫ ਦਾ ਕਰੈਕਸ਼ਨ ਯੂ ਵਾਂਟ ਟੂ ਮੇਕ, ਕੀ ਤੁਸੀਂ ਠੀਕ ਕਰਨਾ ਚਾਹੁੰਦੇ ਹੋ. ਇਹ ਤਿੰਨ ਚੀਜ਼ਾਂ ਤੁਸੀਂ ਆਪਣੇ ਕੋਲ ਜ਼ਰੂਰ ਰੱਖਣਾ, ਤਾਂ ਕਿ ਜੋ ਵੀ ਹੈਲਪਲਾਈਨ ਦੇ ਉੱਪਰ ਤੁਹਾਨੂੰ ਕੰਟੈਕਟ ਕਰੇਗਾ ਉਹ ਤੁਹਾਡਾ ਜਿਹੜਾ ਫੋਰਮ ਸਬਮਿਟ ਕੀਤਾ ਉਹਨੂੰ ਐਡਿਟ ਕਰ ਸਕੇ ਜਾਂ ਉਹਨੂੰ ਰੀਓਪਨ ਕਰ ਸਕੇ. ਤਾਂ ਇਸ ਤਰੀਕੇ ਦੇ ਨਾਲ ਤੁਸੀਂ ਕਿਤੇ ਨਾ ਕਿਤੇ ਸੈਂਸਿਸ ਨੂੰ ਕਰੈਕਟ ਕਰ ਸਕਦੇ ਹੋ.
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਇਨਫੋਰਮੇਸ਼ਨ ਸ਼ੇਅਰ ਕਰਤੀ ਆ। ਉਮੀਦ ਆ ਕਿ ਜਿਹੜੇ ਤੁਹਾਡੇ ਸਵਾਲ ਸੀਗੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਆਂਸਰ ਮਿਲ ਗਿਆ ਹੋਊ। ਜੇ ਫਿਰ ਵੀ ਕੋਈ ਪ੍ਰੋਬਲਮ ਆਈ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ, ਅਸੀਂ ਜਿੰਨਾ ਹੋ ਸਕਦਾ ਤੁਹਾਡੀ ਹੈਲਪ ਕਰਾਂਗੇ, ਇਹਦੇ ਰਿਲੇਟਡ ਹੋਰ ਵੀ ਇਨਫੋਰਮੇਸ਼ਨ ਇਕੱਠੀ ਕਰਾਂਗੇ ਕਿ ਹੋਰ ਕਿੱਦਾਂ ਆਪਾਂ ਜਿਹੜੀ ਇਨਫੋਰਮੇਸ਼ਨ ਰਹਿ ਗਈ ਉਹ ਆਪਾਂ ਅਪਡੇਟ ਕਰ ਸਕੀਏ। 204-700 ਅਸੀਂ ਕਿਹਾ ਸੀ, ਤੁਸੀਂ ਸਾਨੂੰ ਆਪਦੇ ਸੁਝਾਅ ਦੇ ਸਕਦੇ ਹੋ, ਜਾਂ ਜੋ ਵੀ ਪ੍ਰੋਬਲਮ ਫੇਸ ਕਰ ਰਹੇ ਹੋ ਸਾਨੂੰ ਜ਼ਰੂਰ ਦੱਸ ਸਕਦੇ ਹੋ ਉਹਦੇ ਰਿਲੇਟਡ, ਕਿਉਂਕਿ ਆਪਣੇ ਬਹੁਤ ਸਾਰੇ ਲਿਸਨਰ, ਬਹੁਤ ਸਾਰੇ ਸਰੋਤੇ ਇੱਦਾਂ ਦੇ ਨੇ ਜਿਹਨਾਂ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਅਤੇ ਬਹੁਤ ਸਾਰੀ ਨੌਲੇਜ ਹੁੰਦੀ ਆ, ਤਾਂ ਕਿਤੇ ਨਾ ਕਿਤੇ ਇੱਕ ਦੂਜੇ ਦੀ ਹੈਲਪ ਹੋ ਜਾਵੇ ਤਾਂ ਆਪਣਾ ਇਹੀ ਮੇਨ ਮੁੱਦਾ ਹੈ ਕਿ ਆਪਾਂ ਨੂੰ ਹੱਲ ਹੋਣਾ ਚਾਹੀਦਾ ਹਰ ਇੱਕ ਜੋ ਵੀ ਪ੍ਰੋਬਲਮ ਆ ਆਪਣੀ, ਅਤੇ ਜਿੰਨਾ ਟਾਈਮ ਆਪਾਂ ਆਪਦੀ ਪ੍ਰੋਬਲਮ ਦੱਸਾਂਗੇ ਨਹੀਂ ਉਨਾ ਟਾਈਮ ਹੱਲ ਨਹੀਂ ਹੋਊਗਾ। ਤਾਂ ਥੈਂਕ ਯੂ ਬ੍ਰਦਰ ਲਿਖ ਰਹੇ ਨੇ ਜਿਹਨਾਂ ਦੀ ਵੀ ਪ੍ਰੋਬਲਮ ਸੀਗੀ। ਹਾਂਜੀ ਬ੍ਰੋ, ਕੋਈ ਚੱਕਰ ਨਹੀਂ ਗਾ, ਤੁਸੀਂ ਵਟਸਐਪ 'ਤੇ ਮੈਸੇਜ ਕਰਤਾ, ਥੈਂਕ ਯੂ ਦਾ, ਅਤੇ ਸਾਡੇ ਵੱਲੋਂ ਵੀ ਥੈਂਕ ਯੂ ਆ ਕਿ ਤੁਸੀਂ ਰੋਜ਼ਾਨਾ ਅਪਡੇਟ ਰਹੇ ਨੇ ਹੋ, ਨਾਲ ਦੀ ਨਾਲ ਗੱਲਬਾਤ ਕਰਦੇ ਰਹੇ ਨੇ। ਬਿਲਕੁਲ, ਹਰ ਇੱਕ ਚੀਜ਼ ਦਾ ਆਪਾਂ ਸਲਿਊਸ਼ਨ ਲੈਣਾ ਅਤੇ ਰਲ ਮਿਲ ਕੇ ਹਰ ਇੱਕ ਪ੍ਰੋਬਲਮ ਦਾ ਆਪਾਂ ਹੱਲ ਕੱਢਣਾ।
3: ਬਿਲਕੁਲ,
0: ਅਤੇ ਇਹਦੇ ਨਾਲ ਨਾਲ ਦੱਸ ਗਿਆ ਕਿ ਰਾਜ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ 10 ਸਾਲ ਦਾ, ਜਿਨ੍ਹਾਂ ਨੂੰ ਐਕਸਪੀਰੀਅੰਸ ਆ ਮੌਰਗੇਜ ਦਾ, ਤਾਂ ਤੁਸੀਂ ਮੌਰਗੇਜ ਕਰਾਉਣੀ ਚਾਹੁੰਦੇ ਹੋ ਜਾਂ ਰੀਨਿਊ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ 204-963-9484 ਦੇ ਉੱਤੇ ਰਾਜ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ। ਅਤੇ ਇਹਨਾਂ ਦੇ ਜਿਹੜੇ ਵਾਈਫ ਵੀ ਨੇ ਉਹ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ, ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, 204-998-94-81 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਬ੍ਰਦਰ ਐਂਥਮ ਦੀ ਗੱਲ ਹੋਈ ਹੈ ਅਤੇ ਜਿਮੀ ਸ਼ੇਰਗਿੱਲ ਜੀ ਦਾ ਆਪਾਂ ਗਾਣਾ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ ਸਾਰਿਆਂ ਦੇ।

0: ਬਹੁਤ ਹੀ ਪਿਆਰਾ ਜਿਹਾ ਗੀਤ ਸੁਣ ਕੇ ਆਪਾਂ ਵਾਪਸ ਆਏ ਹਾਂ ਅਤੇ ਮੈਂ ਕਹਿੰਦਾ ਕਿ ਜਿਹੜਾ ਭਰਾਵਾਂ ਦੇ ਉੱਤੇ ਆਪਦਿਆਂ ਦੇ ਉੱਤੇ ਜਿਹੜਾ ਮਾਣ ਹੁੰਦਾ ਉਹ ਆਪਾਂ ਕਿਸੇ ਉੱਤੇ ਨਹੀਂ ਕਰ ਸਕਦੇ ਅਤੇ ਕਈਆਂ ਨੂੰ ਮੈਂ ਕਹਿੰਦਾ ਕਿ ਯਾਰ ਦੋਸਤ ਵੀ ਇੱਦਾਂ ਦੇ ਮਿਲ ਜਾਂਦੇ ਜਿਹੜੇ ਸਕੇ ਭਰਾਵਾਂ ਵਾਂਗੂ ਆਪਾਂ ਨੂੰ ਟ੍ਰੀਟ ਕਰਦੇ ਆ ਅਤੇ ਇੱਦਾਂ ਦੇ ਜੇ ਕਿਸੇ ਕੋਲ ਯਾਰ ਦੋਸਤ ਵੀ ਹੈਗੇ ਆ ਤਾਂ ਕਿਤੇ ਨਾ ਕਿਤੇ ਤੁਸੀਂ ਸਾਰੇ ਬੜੇ ਹੀ ਕਿਸਮਤ ਵਾਲੇ ਹੋ ਕਿਉਂਕਿ ਸਭ ਤੋਂ ਮੈਂ ਕਹਿੰਦਾ ਕੀਮਤੀ ਗਹਿਣਾ ਹੀ ਇਹ ਹੁੰਦਾ ਕਿ ਇੱਕ ਤੁਹਾਡੇ ਕੋਲ ਵਧੀਆ ਫੈਮਿਲੀ ਹੋਵੇ ਅਤੇ ਇੱਕ ਵਧੀਆ ਰਿਲੇਸ਼ਨਸ ਹੋਣ ਤੁਹਾਡੇ ਅਤੇ ਇੱਕ ਵਧੀਆ ਯਾਰ ਦੋਸਤ ਹੋਵੇ ਤਾਂ ਮੈਂ ਕਹਿੰਦਾ ਸਭ ਤੋਂ ਅਮੀਰ ਬੰਦਾ ਹੀ ਮੈਂ ਤਾਂ ਦੁਨੀਆ ਦਾ ਉਹੀ ਕਹਿੰਦਾ ਜਿਹਦੇ ਕੋਲ ਇੱਕ ਵਧੀਆ ਰਿਲੇਸ਼ਨ ਦੇ ਵਿੱਚ ਯਾਰ ਦੋਸਤ ਨੇ ਭੈਣ ਭਰਾ ਨੇ ਇੱਕ ਫੈਮਿਲੀ ਆ ਸਭ ਤੋਂ ਅਮੀਰ ਬੰਦਾ ਉਹ ਹੁੰਦਾ ਮੇਰੀ ਨਿਗਾਹ ਦੇ ਵਿੱਚ ਪਰ ਹਰ ਇੱਕ ਦਾ ਡਿਫਰੈਂਟ ਵਿਊ ਹੋ ਸਕਦਾ ਆ ਮੇਰੀ ਨੂੰ ਲੈ ਕੇ ਪਰ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਰਹਿਣਾ ਡਾਕਟਰ ਗੁਰਦਾਸ ਸਿੰਘ ਸੇਖੋ ਨਾਲ ਅਤੇ ਉਹਨਾਂ ਤੋਂ ਆਪਾਂ ਜਿੰਨੀ ਹੋ ਸਕਦੀ ਆ ਨੌਲੇਜ ਇਕੱਠੀ ਕਰਦੇ ਰਹਿਣਾ ਆਪਾਂ ਤਾਂ ਰੋਜ਼ ਆਪਾਂ ਗੱਲਬਾਤ ਕਰਦੇ ਰਹਿੰਦੇ ਪਰ ਆਪਾਂ ਨੂੰ ਹੁੰਦਾ ਕਿ ਜਿੱਦੇ ਗੁਰਦਾਸ ਸਿੰਘ ਸੇਖੋ ਜੀ ਡਾਕਟਰ ਸਾਹਿਬ ਆਏ ਹੋਣ ਅਤੇ ਆਪਾਂ ਵੱਧ ਤੋਂ ਵੱਧ ਉਹਨਾਂ ਤੋਂ ਗੱਲਾਂ ਬਾਤਾਂ ਕਰਦੇ ਰਹੀਏ ਅਤੇ ਉਦੋਂ ਪਹਿਲਾਂ ਸਾਰਿਆਂ ਨੂੰ ਦੱਸਦਾ ਕਿ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵਾਲੇ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਹਾਰਵੁੱਡ ਕਾਰਪੇਟ ਫਲੋਰਿੰਗ ਲਿਮਿਟਡ ਫਲੋਰਿੰਗ ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ ਜੇ ਤੁਸੀਂ ਐਸਟੀਮੇਟ ਵੀ ਲਗਾਉਣਾ ਹੋਵੇ ਤਾਂ ਸੈਮ ਬੰਦੇਰ ਜੀ ਨੂੰ ਸੰਪਰਕ ਕਰ ਲਓ ਅਤੇ ਵਧੀਆ ਵਧੀਆ ਤੁਹਾਨੂੰ ਫ੍ਰੀ ਦੇ ਵਿੱਚ ਐਸਟੀਮੇਟ ਵੀ ਲਾ ਦੇਣਗੇ ਕਿਤੇ ਵਧੀਆ ਵਧੀਆ ਡੀਲ ਵੀ ਦੇ ਦੇਣਗੇ ਤਾਂ ਨੰਬਰ ਨੋਟ ਕਰ ਲਓ 204-229-2028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ 10-29 ਨੋਟੀ ਡੈਮ ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅਤੇ MDF ਟਾਇਰ ਵਾਲੇ ਵੱਲੋਂ ਬਹੁਤ ਸਾਰੇ ਨਵੇਂ ਅਤੇ ਯੂਜ਼ ਟਰੱਕ ਟ੍ਰੇਲਰਾਂ ਦੇ ਟਾਇਰਾਂ ਦੇ ਉੱਤੇ ਡੀਲਾਂ ਚੱਲ ਰਹੀਆਂ ਨੇ 24 ਘੰਟੇ ਰੋਡ ਦੇ ਉੱਤੇ ਰਿਪੇਅਰ ਦੀ ਸਰਵਿਸ ਦਿੰਦੇ ਨੇ ਟਾਇਰ ਰਿਪੇਅਰ ਕਰਦੇ ਨੇ ਅਤੇ ਯਾਰਡ ਸਰਵਿਸ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਅਲਾਈਨਮੈਂਟ ਵੀ ਕਰਕੇ ਦਿੰਦੇ 251 ਓਕ ਪੁਆਇੰਟ ਹਾਈਵੇ 'ਤੇ ਤੁਸੀਂ ਆਕਾਸ਼ ਅਤੇ ਰਣਦੀਪ ਰੈਣਾ ਸੰਪਰਕ ਕਰ ਸਕਦੇ ਹੋ 204-583-8880 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਡਾਕਟਰ ਸਾਹਿਬ ਆਪਣੇ ਕੋਲ ਇੱਕ ਕਾਲ ਆ ਚੁੱਕੀ ਜ਼ਰੂਰ ਆਪਾਂ ਅਟੈਂਡ ਕਰਕੇ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
1: ਦੇਖੋ ਜਿਹੜੇ ਬੰਦੇ ਬਾਈ ਜੀ ਨੇ ਗੱਲ ਕਰਦੇ ਸੀ ਨਾ ਵੀ ਆਪਣੀ ਕਮਿਊਨਿਟੀ ਦੇ ਵਿੱਚ ਇਹ ਕਿਉਂ ਹੋ ਰਿਹਾ
0: ਹਾਂਜੀ
1: ਉਹਦੇ ਵਿੱਚ ਡਾਕਟਰ ਸਾਹਿਬ ਮਤਲਬ ਕਿ ਬੀ ਨਾਸ਼ ਕਿਸੇ ਚੀਜ਼ ਦਾ ਨਹੀਂ
0: ਹਾਂਜੀ
2: ਬਿਲਕੁਲ ਬਿਲਕੁਲ
1: ਪਰਮਾਤਮਾ ਨੇ ਕੁਛ ਬੰਦੇ ਓਹੋ ਜਿਹੇ ਵਿੱਚ ਹੁੰਦੇ ਆ ਪਰ ਮਤਲਬ ਕਿ 2-4% ਮਤਲਬ ਕਿ ਆਪਾਂ ਕਹਿ ਸਕਦੇ ਹਾਂ ਜਿਹੜੇ ਸੈਲਫਿਸ਼ ਆਪ ਸਿਰਫ ਆਪ ਦੇ ਬਾਰੇ ਸੋਚ
2: ਹਾਂ ਬਿਲਕੁਲ ਹੁੰਦੇ ਹੀ ਆ ਜੀ ਹਰ ਥਾਂ ਤੇ
1: ਬਾਕੀ ਭੈਣ ਭਰਾ ਜਿਹੜੇ ਹੁੰਦੇ ਆ ਨਾ ਉਹਨਾਂ ਦਾ ਰਿਸ਼ਤਾ ਇਸ ਤਰ੍ਹਾਂ ਹੁੰਦਾ ਵੀ ਉਹ ਦੁਬਾਰਾ ਭੈਣ ਭਰਾ ਜੇ ਮਰ ਕੇ ਨਹੀਂ ਬਣ ਸਕਦੇ ਦੁਬਾਰਾ ਭੈਣ ਭਰਾ ਨਹੀਂ ਹੋ ਸਕਦੇ
2: ਬਿਲਕੁਲ
1: ਜਿਹੜਾ ਬਣ ਗਿਆ ਬਣ ਗਿਆ
2: ਬਿਲਕੁਲ
1: ਦੁਬਾਰਾ ਨੀ ਇਹ ਇੱਕ ਰਿਸ਼ਤਾ ਐਸਾ ਜਿਹੜਾ ਢਾ ਕੇ ਆਪਾਂ ਜੇ ਕਹੀਏ ਵੀ ਤੈਨੂੰ ਕੋਈ ਨੀ ਚਲੋ ਅਗਲੀ ਵਾਰੀ ਅਗਲੇ ਜਨਮ ਚ ਫੇਰ ਸੀ ਨਹੀਂ ਇਹ ਤਾਂ ਇਸੇ ਜਨਮ ਚ ਸਹਾ ਹੀ ਹੁੰਦਾ ਸਾਰਾ ਕੁਛ
0: ਬਿਲਕੁਲ ਜੀ ਬਿਲਕੁਲ
1: ਇੱਕ ਮੈਂ ਚੰਦ ਲਾਈਨਾਂ ਲਿਖੀਆਂ ਸੀ ਜੇ ਕਹੋ ਤਾਂ ਤੁਹਾਨੂੰ ਮੈਂ ਸੁਣਾ
0: ਬਿਲਕੁਲ ਜੀ ਬਿਲਕੁਲ ਜ਼ਰੂਰ ਸੁਣਾਓ ਜੀ
1: ਉਹ ਕਹਿੰਦਾ ਰੋਮ ਰੋਮ ਵਿੱਚ ਝਰਨਾਟ ਛਿੜ ਜੇ
0: ਹਾਂਜੀ
1: ਰੋਮ ਰੋਮ ਵਿੱਚ ਝਰਨਾਟ ਛਿੜ ਜੇ ਨਮ ਹੁਣ ਅੱਖਾਂ ਗਲ ਨਾਲ ਲਾਇਆ ਤੋਂ ਦੱਸ ਨੀ ਮੈਂ ਸਕਦਾ ਜੇ ਖੁਸ਼ੀ ਮਿਲਦੀ ਘੁੱਟ ਕੇ ਭਰਾ ਨੂੰ ਇੱਕ ਜਪਸੀ ਪਾਇਆ ਕਹਿੰਦਾ ਇੰਜ ਲੱਗੇ ਇੱਕ ਤੋਂ 11 ਹੋ ਗਏ ਏਕੇ ਦੇ ਨਾਲ ਇੱਕ ਏਕਾ ਹੋਰ ਖੜ ਗਿਆ
0: ਬਿਲਕੁਲ
2: ਹਾਂਜੀ ਹਾਂਜੀ
1: ਇੰਜ ਲੱਗੇ ਇੱਕ ਤੋਂ 11 ਹੋ ਗਏ ਬਾਹਾਂ ਵੀ ਦੋਵਾਂ ਤੋਂ ਜਿਵੇਂ 4 ਹੋ ਗਈਆਂ
0: ਹਾਂਜੀ
1: ਦੁੱਖ ਸਾਰੇ ਪਲਾਂ ਵਿੱਚ ਦੂਰ ਹੋ ਗਏ ਦੁੱਖਾਂ ਉੱਤੇ ਖੁਸ਼ੀਆਂ ਸਵਾਰ ਹੋ ਗਈ ਲੱਗੇ ਰੱਬ ਕੋਲੋਂ ਮਿਲ ਗਿਆ ਥਾਪੜਾ ਭਾਈ ਵੱਲੋਂ ਬੋਢਾ ਥੱਪ ਥਪਾਇਆ ਤੋਂ ਦੱਸ ਨਹੀਂ ਸਕਦਾ ਜੇ ਖੁਸ਼ੀ ਮਿਲਦੀ ਘੁੱਟ ਕੇ ਭਰਾ ਨੂੰ ਇੱਕ
0: ਜੱਫੀ ਕਿਆ ਬਾਤ ਹੈ
1: ਭੈਣ ਪਾਵੇ ਭਰਾ ਨੂੰ ਜੱਫੀ ਤੇ ਚਾਹੇ ਭਰਾ ਨੂੰ ਭਰਾ ਜੱਫੀ ਪਾਵੇ
0: ਬਿਲਕੁਲ ਬਿਲਕੁਲ ਜੀ ਬਹੁਤ ਤੁਸੀਂ ਡੀਪਲੀ ਲਾਈਨਾਂ ਬੋਲ ਗਏ ਹੋ ਸਿੱਧੀਆਂ ਦਿਲ ਤੇ ਜਾ ਕੇ ਵੱਜਦੀਆਂ ਬਹੁਤ ਬਹੁਤ ਧੰਨਵਾਦ ਜੀ
2: ਗਾਣਾ ਜਰੂਰ ਯਾਦ ਕਰਾਂਗੇ ਤੁਸੀਂ ਤਾਂ ਬਹੁਤ ਮਾਣ ਹਾਸਲ ਕੀਤਾ ਜੀ
0: ਉਮੀਦ ਵੀ ਤੁਹਾਡੇ ਤੋਂ ਇਹ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਜੰਮੇ ਨਾਲ ਦੇ ਗਾਣਾ ਤੁਸੀਂ ਲਿਖਿਆ ਜਿਹੜਾ ਰਾਜਵੀਰ ਜਵੰਦੇ ਵੀਰੇ ਨੇ ਗਾਇਆ ਜਿਹੜਾ ਅੱਜ ਆਪਣੀ ਦੁਨੀਆ ਦੇ ਵਿੱਚ ਹੈ ਨੀਗੇ ਪਰ ਕਿਤੇ ਨਾ ਕਿਤੇ ਜਿਹੜਾ ਇਹ ਗਾਣਾ ਸਦਾ ਬਹਾਰ ਰਹੂਗਾ ਤੇ ਵੀਰਾ ਵੀ ਸਦਾ ਆਪਣੀਆਂ ਸਦਾ ਬਹਾਰ ਜਿਹੜਾ ਯਾਦਾਂ ਦੇ ਵਿੱਚ ਰਹੂਗਾ ਤੇ ਅਸੀਂ ਉਮੀਦ ਕਰਦੇ ਤੁਸੀਂ ਵੀ ਇੱਦਾਂ ਦੇ ਗਾਣੇ ਹੋਰ ਜਿਹੜੇ ਸਾਡੇ ਸਾਰੇ ਸਰੋਤਿਆਂ ਦੇ ਰੂਬਰੂ ਕਰਦੇ ਰਹੋਗੇ
1: ਨਹੀਂ ਨਹੀਂ ਕੋਸ਼ਿਸ਼ ਸਾਡੀ ਜਾਰੀ ਹੈ ਜੀ
0: ਹਾਂਜੀ
2: ਬਿਲਕੁਲ ਕਿੰਗਰਾ ਸਾਹਿਬ
1: ਡਿਪੈਂਡ ਕਰਦਾ ਗਾਉਣ ਵਾਲਿਆਂ ਤੇ ਵੀ ਉਹ
2: ਬਿਲਕੁਲ ਤੁਹਾਡੀ ਗੱਲ ਇਹ ਵੀ ਸਹੀ ਹੈ ਕਿ ਕਿਤੇ ਨਾ ਕਿਤੇ ਪਰ ਨਹੀਂ ਜਿਸ ਤਰੀਕੇ ਦਾ ਮਾਣ ਹਾਸਲ ਇਸ ਤੁਹਾਡੇ ਗਾਣੇ ਨੇ ਕੀਤਾ ਔਰ ਹਾਂ ਰਾਜਵੀਰ ਨੇ ਗਾਇਆ ਜਿਸ ਤਰੀਕੇ ਦੇ ਨਾਲ ਉਹ ਸਿਰੇ ਦੀ ਗੱਲ ਆ ਇਹਨੂੰ ਕੋਈ ਇਨਕਾਰ ਨਹੀਂ ਕਰ ਸਕਦਾ ਗਾ
0: ਬਿਲਕੁਲ
2: ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਹਨਾਂ ਰਿਸ਼ਤਿਆਂ ਨੂੰ ਜ਼ਰੂਰ ਬਰਕਰਾਰ ਰੱਖੋਗੇ ਕਿਉਂਕਿ ਸਾਹਿਤ ਆ ਜਿਹੜਾ ਬਹੁਤ ਵੱਡੀ ਚੀਜ਼ ਆ ਲਿਖਾਰੀ ਤੇ ਸਿੰਗਰ
0: ਬਿਲਕੁਲ ਆਪਾਂ ਸਾਰੇ ਸਰੋਤਿਆਂ ਨੂੰ ਦੱਸ ਗਏ ਕਿ ਜਿਹੜਾ ਜੰਮੇ ਨਾਲ ਦੇ ਆਪਾਂ ਗਾਣਾ ਸੁਣਦੇ ਹੁੰਦੇ ਹਾਂ ਤੇ ਇਹਨਾਂ ਵੱਲੋਂ ਲਿਖਿਆ ਗਿਆ ਆ ਤੇ ਰਾਜਵੀਰ ਜਵੰਦੇ ਵੀਰੇ ਨੇ ਗਾਇਆ ਹੋਇਆ ਤੇ ਇਹ ਜਿਹੜਾ ਗਾਣਾ ਆ ਸਦਾ ਬਹਾਰ ਹੋਊਗਾ ਤੇ ਆਪਾਂ ਜ਼ਰੂਰ ਇਹ ਗਾਣੇ ਦੀਆਂ ਚੰਦ ਲਾਈਨਾਂ ਜ਼ਰੂਰ ਤੁਹਾਡੇ ਸਾਰਿਆਂ ਦੇ ਰੂਬਰੂ ਕਰਦੇ ਹਾਂ ਜੀ।

ਟਿਕਟੌਕ ਦੇ ਉੱਤੇ ਜਿੰਨੀ ਫੈਮਿਲੀ ਜੁੜ ਚੁੱਕੀ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਲਾਈਕ ਜ਼ਰੂਰ ਕਰ ਦਿਉ। ਤੁਸੀਂ ਕਾਫੀ ਜਣੇ ਇਸ ਟਾਈਮ ਮੈਂ ਦੇਖ ਰਿਹਾ ਕਿ ਲਾਈਵ ਦੇ ਉੱਤੇ ਹੈਗੇ ਹੋ ਪਰ ਲਾਈਕ ਨਹੀਂ ਕਰ ਰਹੇ, ਪਲੀਜ਼ ਲਾਈਕ ਜ਼ਰੂਰ ਕਰ ਦਿਉ ਤਾਂ ਕਿ ਆਪਣੀ ਸਟਰੀਮ ਅੱਗੇ ਦੇ ਅੱਗੇ ਜਾ ਸਕੇ, ਫਿਰ ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਰਿਸਪੋਂਸ ਕਰ ਰਹੇ ਹੋ ਅਤੇ ਤੁਸੀਂ ਇੰਜੋਏ ਕਰ ਰਹੇ ਹੋ। ਜੇ ਤੁਸੀਂ ਨਹੀਂ ਇੰਜੋਏ ਕਰਦੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤਾਂ ਕੋਈ ਕਮੀ ਪੇਛੀ ਰਹਿ ਰਹੀ ਹੈ, ਅਤੇ ਜੇ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ ਲਾਈਕ ਜ਼ਰੂਰ ਕਰੋ, ਫਿਰ ਹੀ ਸਾਨੂੰ ਫਾਇਦਾ ਲਾਈਵ ਕਰਨ ਦਾ, ਨਹੀਂ ਤਾਂ ਫਿਰ ਅਸੀਂ ਲਾਈਵ ਬੰਦ ਕਰਕੇ ਬਹਿ ਜਾਈਏ ਅਤੇ ਅਸੀਂ ਰਿਕਾਰਡਿੰਗ ਕਰ ਲਈਏ ਤਾਂ ਕਿਤੇ ਨਾ ਕਿਤੇ ਅਸੀਂ ਤੁਹਾਡੇ ਲਈ ਰਿਕਾਰਡਿੰਗ ਛੱਡ ਕੇ ਤੁਹਾਡੇ ਲਈ ਲਾਈਵ ਲੈ ਕੇ ਆਏ ਹਾਂ ਕਿ ਵੱਧ ਤੋਂ ਵੱਧ ਤੁਸੀਂ ਵੀ ਪਿਆਰ ਦਿਓ ਸਾਨੂੰ। ਤਾਂ ਪਲੀਜ਼ ਲਾਈਕ ਜ਼ਰੂਰ ਕਰੋ ਤੁਸੀਂ ਜਿੰਨੇ ਵੀ ਜੜੇ ਜੋ ਚੁੱਕੇ, ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗ ਰਿਹਾ ਤਾਂ ਕਿ ਸਾਨੂੰ ਥੋੜ੍ਹਾ ਜਿਹਾ ਉਤਸ਼ਾਹ ਮਿਲੇ ਕਿ ਹਾਂਜੀ ਜਿਹੜੇ ਟਿਕਟੌਕ 'ਤੇ ਵੀ ਆਪਣੇ ਐਕਟਿਵ ਜਿਹੜੇ ਵਾਚ ਕਰ ਰਹੇ ਨੇ ਰਾਈਟ ਨਾਓ, ਬਹੁਤ ਇੰਟਰਸਟ ਦਿਖਾ ਰਹੇ ਹੋ ਤੁਸੀਂ, ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਜੀ।

0: CKJS 92.7 FM and HD1 Winnipeg, an Evanoff communication station.
1: ਅੱਜ ਦਾ ਜਿਹੜਾ ਵਿਸ਼ਾ ਚੱਲ ਰਿਹਾ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਿਹਾ ਕਿ ਕਿੰਨਾ ਅਨਮੋਲ ਰਿਸ਼ਤਾ ਹੈ ਅਤੇ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ ਅਤੇ ਜੰਮੇ ਨਾਲ ਦੇ ਜਿਹੜਾ ਰਾਜਵੀਰ ਜੋਂਦੇ ਵੀਰੇ ਦਾ ਗਾਇਆ ਹੋਇਆ ਅਤੇ ਜਿਹੜੇ ਰਾਈਟਰ ਸੀਗੇ ਆਪਣੇ ਨਾਲ ਹੁਣੇ ਕਾਲ ਦੇ ਉੱਤੇ ਆ ਕੇ ਗਏ ਨੇ ਅਤੇ ਉਹਨਾਂ ਨੇ ਉਮੀਦ ਵੀ ਦਿੱਤੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤਾਂ ਗਾਣੇ ਲਿਖਣ ਨੂੰ ਤਿਆਰ ਹਾਂ, ਬਸ ਗਾਉਣ ਵਾਲੇ ਵੀ ਤਿਆਰ ਰਹਿਣ, ਕਿਉਂਕਿ ਆਪਾਂ ਜਿੱਦਾਂ ਦਾ ਆਪਾਂ ਗਾਉਣਾ ਸੁਣਨਾ ਪਸੰਦ ਕਰਾਂਗੇ ਅਤੇ ਐਬਸੋਲੂਟਲੀ ਉੱਦਾਂ ਦਾ ਹੀ ਗਾਉਣ ਵਾਲੇ ਗਾਉਣਗੇ ਅਤੇ ਉਹ ਰਾਈਟਰਾਂ ਨੂੰ ਕਹਿਣਗੇ ਕਿ ਸਾਨੂੰ ਇੱਦਾਂ ਦੇ ਗਾਣੇ ਦਿਉ ਤਾਂ ਪਲੀਜ਼ ਇੱਦਾਂ ਦੇ ਗਾਣੇ ਜ਼ਰੂਰ ਸਾਰੇ ਸੁਣਿਆ ਕਰੋ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰਕੇ ਮੈਡੀਕੇਅਰ ਕਲੀਨਿਕ ਅਤੇ ਵਾਕ ਇਨ ਕਲੀਨਿਕ ਅਤੇ ਪੰਜਾਬੀ ਸਪੀਕਿੰਗ ਡਾਕਟਰ ਹੈਗੇ ਨੇ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ ਅਤੇ ਜੇ ਫੈਮਿਲੀ ਮੈਡੀਸਨ ਦੇ ਰਿਲੇਟਡ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੋ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ 1987 ਜੈਫਰਸਨ ਵੈਨਿਊ ਦੇ ਉੱਤੇ, ਨੰਬਰ ਨੋਟ ਕਰ ਲਓ 204-416-1139 ਦੇ ਉੱਤੇ, ਮੰਡੇ ਟੂ ਫਰਾਈਡੇ 9 to 5, ਸੈਟਰਡੇ 9 to 4, ਸੰਡੇ 9 to 1, ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੀ ਹੈ ਅਤੇ ਵਨ ਸਟੋਪ ਟਰੱਕ ਐਂਡ ਸੇਲ ਵਾਲੇ ਵੱਲੋਂ ਯੂਜ ਟਰੱਕਾਂ ਦੀ ਸੇਲ ਲਈ ਹੋਈ ਆ, ਬੜੀ ਲੋਅ ਮਾਈਲੇਜ ਟਰੱਕ ਤੁਹਾਨੂੰ ਮਿਲ ਜਾਣਗੇ, ਫਾਈਨੈਂਸ ਵੀ ਕਰਕੇ ਦੇਣਗੇ ਬੜੇ ਹੀ ਘੱਟ ਇੰਟਰਸਟ ਰੇਟ ਦੇ ਉੱਤੇ, ਅਤੇ ਜੋ ਤੁਸੀਂ ਇੰਜਨ ਰਿਪੇਅਰ ਕਰਾਉਣਾ ਹੋਵੇ ਜਾਂ ਮੇਜਰ ਰਿਪੇਅਰ ਕਰਾਉਣੀ ਹੋਵੇ ਉਹਦੇ 'ਤੇ ਵੀ ਤੁਹਾਨੂੰ ਫਾਈਨੈਂਸ ਕਰਕੇ ਦੇ ਦੇਣਗੇ, ਫਿਊਲ ਕਾਰਡ ਵੀ ਤੁਹਾਨੂੰ ਮਿਲ ਜਾਣਗੇ, ਨੰਬਰ ਨੋਟ ਕਰ ਲਓ 204-396-4 'ਤੇ ਜਾਂ 5692 ਵਿਨੀਪੈਗ ਦੇ ਵਿੱਚ ਤੁਸੀਂ ਵਨ ਸਟੋਪ ਟਰੱਕ ਐਂਡ ਸੇਲ ਵਾਲੇ ਨਾਲ ਸੰਪਰਕ ਕਰਕੇ ਉੱਥੇ ਵਿਜ਼ਿਟ ਵੀ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਗ੍ਰੈਬ ਕਰ ਸਕਦੇ ਹੋ, ਅਤੇ ਰੀਮੈਕਸ ਪਰਫੋਰਮੈਂਸ ਰਿਐਲਟੀ ਵਾਲਿਆਂ ਵੱਲੋਂ ਤੁਹਾਨੂੰ ਫੈਮਿਲੀ ਦੇ ਵਿੱਚ ਵੈਲਕਮ ਕੀਤਾ ਜਾ ਰਿਹਾ, ਜੇ ਤੁਹਾਡੇ ਕੋਲ ਰੀਅਲ ਸਟੇਟ ਦਾ ਤੁਹਾਡੇ ਕੋਲ ਲਾਇਸੈਂਸ ਆ ਚੁੱਕਿਆ ਜਾਂ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ, ਸ਼ਰਤ ਇਹ ਹੈ ਕਿ ਤੁਸੀਂ ਫੁੱਲ ਟਾਈਮ ਇਹਨਾਂ ਨਾਲ ਹੋਣੇ ਚਾਹੀਦੇ ਹੋ ਪੋਜੀਸ਼ਨ, ਇਹ ਫੁੱਲ ਟਾਈਮ ਆ, ਜੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਤਾਂ ਤੁਹਾਨੂੰ ਮੋਸਟ ਵੈਲਕਮ ਕਿਹਾ ਜਾਂਦਾ ਰੀਮੈਕਸ ਦੀ ਫੈਮਿਲੀ ਦੇ ਵਿੱਚ, ਤੁਹਾਨੂੰ ਆਫਿਸ ਵੀ ਮਿਲੂਗਾ ਕਲਾਇੰਟਸ ਦੇ ਨਾਲ ਮੀਟਿੰਗ ਕਰਨ ਦੇ ਲਈ, ਫਲੈਕਸੀਬਲ ਜਿਹੜੇ ਪੈਕੇਜ ਵੀ ਤੁਹਾਨੂੰ ਮਿਲ ਜਾਣਗੇ ਅਤੇ ਸਿੱਖਣ ਨੂੰ ਬਹੁਤ ਕੁਝ ਮਿਲੂਗਾ, ਕਿਉਂਕਿ ਜਿਹੜੇ ਟੋਪ ਪਰਫੋਰਮਿੰਗ ਏਜੰਟ ਆ ਉਹਨਾਂ ਦੀ ਟੀਮ ਦੇ ਵਿੱਚ ਤੁਹਾਨੂੰ ਕੰਮ ਕਰਨ ਨੂੰ ਮਿਲੂਗਾ, ਤਾਂ ਲਾਹਾ ਲੈ ਲਓ ਇਸ ਚੀਜ਼ ਦਾ, ਆਫਲਾਈਨ ਜਾਂ ਆਨਲਾਈਨ ਅਪਲਾਈ ਕਰ ਸਕਦੇ ਹੋ, ਰਾਜਨ ਖਿੰਦਾ ਜੀ ਨੂੰ ਸੰਪਰਕ ਕਰ ਸਕਦੇ ਹੋ 204-898-2385 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਵਿਜ਼ਿਟ ਵੀ ਕਰ ਸਕਦੇ ਹੋ 942 ਸੈਂਟ ਮੈਰੀ ਰੋਡ ਦੇ ਉੱਤੇ ਵਿਨੀਪੈਗ, ਤੁਸੀਂ ਸੰਪਰਕ ਕਰਕੇ ਰਾਜਨ ਖਿੰਦਾ ਜੀ ਨੂੰ ਸੰਪਰਕ ਕਰ ਸਕਦੇ ਹੋ, ਅਤੇ ਇਹਦੇ ਨਾਲ ਆਪਣੇ ਕਾਲਰ ਜੁੜ ਚੁੱਕੇ ਨੇ, ਕਾਲਰ ਨੂੰ ਜ਼ਰੂਰ ਆਪਾਂ ਅਟੈਂਡ ਕਰ ਲਈਏ, ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਨਾਲ ਦੇ ਨਾਲ ਤੁਹਾਡਾ ਬਹੁਤ ਸਾਰਾ ਜਿਹੜਾ ਪਿਆਰ ਮਿਲ ਰਿਹਾ ਟਿਕਟੋਕ ਦੇ ਉੱਤੇ, ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਵੀ ਆ ਰਹੀਆਂ, ਜ਼ਰੂਰ ਆਪਾਂ ਪੂਰੀਆਂ ਕਰਾਂਗੇ ਸਾਰਿਆਂ ਨੂੰ, ਟਿਕਟੋਕ ਦੀ ਫੈਮਿਲੀ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ, ਜਿੰਨੇ ਤੁਸੀਂ ਸਾਰੇ ਜੁੜ ਚੁੱਕੇ ਹੋ, ਅਤੇ ਨਾਲ ਦੇ ਨਾਲ ਆਪਾਂ ਡਾਕਟਰ ਸੇਖੋ ਸਾਹਿਬ ਨਾਲ ਗੱਲਬਾਤ ਜ਼ਰੂਰ ਕਰਦੇ ਰਹਿਣਾ। ਹਾਂਜੀ ਸੇਖੋ ਸਾਹਿਬ।
2: ਹਾਂਜੀ, ਇੱਕ ਤੁਸੀਂ ਪਿੱਛੇ ਮੁੱਦਾ ਛੇੜਿਆ ਸੀਗਾ ਹੁਣੇ ਹੁਣੇ ਕਿ ਆਪਣੇ ਜਸਪਾਲ ਸਿੰਘ ਜੀ,
1: ਹਾਂਜੀ,
2: ਜੋ ਕਿ ਮਤਲਬ ਪੁਲਿਸ ਦਾ ਪੇਪਰ ਦੇਣ ਗਏ ਸੀ, ਜਿਹਨਾਂ ਨੂੰ ਰੋਕਿਆ ਗਿਆ,
1: ਹਾਂਜੀ ਹਾਂਜੀ,
2: ਕਿਰਪਾਨ ਨਾ ਪਾਉਣ 'ਤੇ ਮੁੱਦਾ ਬਹੁਤ ਭਖਿਆ ਹੋਇਆ, ਔਰ ਇਸ ਮੁੱਦੇ 'ਤੇ ਪਹਿਲਾਂ ਵੀ ਇੱਕ ਬਹੁਤ ਵੱਡੀ ਲੜਾਈ ਲੜੀ ਜਾ ਚੁੱਕੀ ਹੈ ਇੱਕ ਛੋਟੇ ਬੱਚੇ ਦੁਆਰਾ।
1: ਹਾਂਜੀ,
2: ਉਸ ਵੇਲੇ ਕਿਤੇ ਨਾ ਕਿਤੇ ਸਰਕਾਰ ਨੇ ਅਲਾਓ ਕੀਤਾ ਸੀ, ਉਹ ਜੰਗ ਜਿੱਤੀ ਗਈ ਸੀ।
1: ਅੱਛਾ ਜੀ।
2: ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਜਾਂ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਗਿਆ ਕਿ ਪਹਿਲਾਂ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਆਏ ਆ, ਉਹਨਾਂ ਨੇ ਕਿਰਪਾਨ ਉਤਾਰ ਕੇ ਉਹਨਾਂ ਨੂੰ ਸੇਫ ਪ੍ਰੋਪਰ ਤਰੀਕੇ ਨਾਲ ਰੱਖ ਕੇ ਪੇਪਰ ਦਿੱਤਾ। ਇਹ ਮੈਨੂੰ ਨਹੀਂ ਲੱਗਦਾ ਗਾ ਇਸ ਤਰੀਕੇ ਦਾ, ਇਹ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਪ੍ਰਚਾਰ ਲੱਗਦਾ ਗਲਤ ਹੈਗਾ, ਕਿਉਂਕਿ ਇੱਕ ਸਿੱਖ ਵਾਸਤੇ ਜਿਹੜੀ ਕਿਰਪਾਨ ਪਹਿਨਣੀ ਹੈ ਉਹ ਬਹੁਤ ਜ਼ਰੂਰੀ ਆ, ਔਰ ਇਹ ਕਿਰਪਾਨ ਹੈ ਜਿਹੜੀ ਮੈਨੂੰ ਲੱਗਦਾ ਕੋਰਟ ਦੇ ਵਿੱਚ ਵੀ ਅਲਾਓ ਕੀਤਾ ਹੋਇਆ ਕੈਨੇਡਾ ਨੇ, ਜੇ ਜੁਡੀਸ਼ਰੀ ਦੇ ਵਿੱਚ ਕੋਰਟ ਦੇ ਵਿੱਚ ਅਲਾਓ ਕੀਤਾ ਹੋਇਆ, ਲੋਕਲ ਡੋਮੈਸਟਿਕ ਫਲਾਈਟਸ ਦੇ ਵਿੱਚ ਹੈਗਾ, ਅਤੇ ਇੱਕ ਇਗਜ਼ਾਮ ਦੇਣ ਵੇਲੇ ਕਿਸੇ ਨੂੰ ਇਸ ਛੋਟੀ ਕਿਰਪਾਨ ਤੋਂ ਕੋਈ ਖਤਰਾ ਨਹੀਂ ਹੋ ਸਕਦਾ, ਔਰ ਜਸਪਾਲ ਜੀ ਹੋਰਾਂ ਨੇ ਜਿਸ ਤਰੀਕੇ ਨਾਲ ਸਟੈਂਡ ਲਿਆ ਉਹ ਲੈਣਾ ਬਣਦਾ ਸੀਗਾ, ਤਾਂ ਕਿ ਇਹ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀਆਂ ਨੇ। ਸੋ ਇਸ ਮੁਸ਼ਕਲ ਨੂੰ ਜੇਕਰ ਹੁਣੇ ਹੀ ਸਟੈਂਡ ਲੈ ਕੇ ਕਿਤੇ ਨਾ ਕਿਤੇ ਸੋਲਵ ਕੀਤਾ ਜਾਵੇ ਤਾਂ ਇਹ ਬਹੁਤ ਅੱਛਾ ਹੋਏਗਾ, ਔਰ ਇਹਦੇ ਵਾਸਤੇ ਸਾਡੀ ਸਾਰੇ ਜਿਹੜੀ ਭਾਈਚਾਰਾ ਹੈਗਾ ਜਾਂ ਇਹ ਕਹਿ ਲਓ ਕਿ ਸਾਰੇ ਜਿਹੜੀ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਦੀ ਇੱਕ ਲੀਗਲ ਲੜਾਈ ਹੈ ਜਿਹੜੀ ਉਹ ਲੜੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਾਲ ਕਿਸੇ ਵੀ ਭਾਈ ਨੂੰ, ਸਾਡੇ ਨੂੰ ਜਾਂ ਕਿਸੇ ਭੈਣ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਨਾ ਆਵੇ, ਕਿਉਂਕਿ ਬਹੁਤ ਸਾਰੀਆਂ ਹੋਰ ਵੀ ਜਗ੍ਹਾ ਹੋ ਸਕਦੀਆਂ ਜਿੱਥੇ ਇਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਰੋਕਿਆ ਜਾ ਸਕਦਾ ਹੈ।
1: ਬਿਲਕੁਲ ਜੀ।
2: ਸੋ ਇਹ ਕਿਤੇ ਨਾ ਕਿਤੇ ਜਸਪਾਲ ਸਿੰਘ ਜੀ ਹੋਰਾਂ ਨੇ ਜੋ ਸਟੈਂਡ ਲਿਆ ਹੈਗਾ ਉਹ ਬਹੁਤ ਠੀਕ ਹੈ, ਪਰ ਇਕੱਲੇ ਸਟੈਂਡ ਨਾਲ ਨਹੀਂ ਆ, ਉਹਦੇ ਵਾਸਤੇ ਇੱਕ ਲੀਗਲ ਲੜਾਈ ਹੈ ਜਿਹੜੀ ਉਹ ਸਾਨੂੰ ਜ਼ਰੂਰ ਲੜਨੀ ਚਾਹੀਦੀ ਆ ਸਾਰੀ ਸਾਡੀ ਕੌਮ ਨੂੰ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਸਤਾ ਬਿਲਕੁਲ ਕਲੀਅਰ ਹੋ ਜਾਵੇ, ਇੱਕ ਕਲੀਅਰ ਕੱਟ ਗਾਈਡਲਾਈਨਸ ਆ ਜਿਹੜੀਆਂ ਮਿਲਣ, ਐਡਮਿਨਿਸਟ੍ਰੇਸ਼ਨ ਨੂੰ ਕਿ ਇਸ ਤਰ੍ਹਾਂ ਦੀ ਅੱਗੇ ਤੋਂ ਕਾਰਵਾਈ ਨਾ ਹੋਵੇ ਜਾਂ ਕਿਸੇ ਨੂੰ ਕਿਰਪਾਨ ਪਹਿਨਣ ਤੋਂ ਵਰਜਿਤ ਨਾ ਕੀਤਾ ਜਾਵੇ, ਭਾਵੇਂ ਉਹ ਇਗਜ਼ਾਮ ਹੈ ਜਾਂ ਉਹ ਸਕੂਲ ਹੈ ਜਾਂ ਉਹ ਕਾਲਜ ਹੈ ਜਾਂ ਕਿਸੇ ਹੋਰ ਕੰਮ ਦੇ ਵਿੱਚ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਜਿਹਨੂੰ ਆਪਾਂ ਕਹਿੰਦੇ ਹਾਂ ਜਗ੍ਹਾ ਦੇ ਉੱਪਰ ਆਲਰੇਡੀ ਅਲਾਓ ਕੀਤਾ ਹੋਇਆ।
1: ਬਿਲਕੁਲ,
2: ਸੋ ਇਹਦੇ ਵਾਸਤੇ ਇੱਕ ਲੀਗਲ ਲੜਾਈ ਜ਼ਰੂਰ ਸਾਨੂੰ ਲੜਨੀ ਚਾਹੀਦੀ ਹੈ।
1: ਬਿਲਕੁਲ ਜੀ, ਕੋਈ ਨਾ ਕੋਈ ਸਟੈਪ ਜਿਹੜਾ ਜ਼ਰੂਰ ਚੱਕਣਾ ਚਾਹੀਦਾ। ਅਤੇ ਨਾਲ ਦੀ ਨਾਲ ਆਪਾਂ ਜਿਹੜੇ ਤੁਹਾਡੇ ਗੀਤਾਂ ਦਾ ਵੀ ਆਪਾਂ ਤੜਕਾ ਨਾਲ ਦੀ ਨਾਲ ਲਾਉਂਦੇ ਰਹਿਣਾ। ਅਤੇ
2: ਬਿਲਕੁਲ ਬਿਲਕੁਲ
1: ਨਿੱਕੀਏ ਭੈਣੇ ਜਿਹੜਾ ਅੰਮ੍ਰਿਤ ਮਾਨ ਦਾ ਸੌਂਗ ਆਇਆ ਸੀ, ਆਪਾਂ ਜ਼ਰੂਰ ਤੁਹਾਡੇ ਸਾਰਿਆਂ ਦੇ ਲਈ ਰੂਬਰੂ ਕਰਦੇ ਹਾਂ।
2: ਹਾਂਜੀ,

ਪਲੀਜ਼ ਰਿਕੁਐਸਟ ਕਰਦੇ ਜਿੰਨੇ ਤੁਸੀਂ ਟਿਕਟੋਕ ਦੇ ਉੱਤੇ ਜੁੜ ਚੁੱਕੇ ਹੋ, ਇਸ ਸਟ੍ਰੀਮ ਨੂੰ ਲਾਈਕ ਜ਼ਰੂਰ ਕਰ ਦਿਉ, ਟੈਪ ਟੈਪ ਜਾਂ ਕਰ ਦਿਉ, ਤਾਂ ਕਿ ਹੋਰ ਆਪਣੇ ਨਾਲ ਆਡੀਅੰਸ ਜੁੜ ਜਾਵੇ, ਹੋਰ ਆਪਣੇ ਨਾਲ ਜਿਹੜੀ ਰੇਡੀਓ ਧਮਾਲ ਦੀ ਫੈਮਿਲੀ ਦੇ ਨਾਲ ਜੁੜ ਸਕਣ। ਤਾਂ ਵੱਧ ਤੋਂ ਵੱਧ ਜਣਿਆਂ ਨੂੰ ਆਪਾਂ ਰਿਕੁਐਸਟ ਕਰਦੇ ਕਿ ਲਾਈਕ ਜ਼ਰੂਰ ਕਰੋ, ਥੋੜ੍ਹਾ ਜਿਹਾ ਐਕਟਿਵ ਬੈਠੇ ਹੋ। ਜੇ ਤੁਹਾਨੂੰ ਲੱਗ ਰਿਹਾ ਕਿ ਸ਼ੋਅ ਬਹੁਤ ਵਧੀਆ ਚੱਲ ਰਿਹਾ, ਇਸ ਟੋਪਿਕ ਦੇ ਉੱਤੇ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਪਲੀਜ਼ ਲਾਈਕ ਕਰਕੇ ਥੋੜ੍ਹਾ ਜਿਹਾ ਸਾਨੂੰ ਰਿਸਪੋਂਸ ਜ਼ਰੂਰ ਕਰ ਦਿਆ ਕਰੋ ਕਿ ਤੁਸੀਂ ਐਕਟਿਵ ਬੈਠੇ ਹੋ ਅਤੇ ਸੁਣ ਰਹੇ ਹੋ ਸਾਨੂੰ, ਅਤੇ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ।

0: ਤੁਹਾਨੂੰ ਕੁਛ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
1: ਕੀ ਗੱਲ ਹੋਗੀ?
0: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ, ਕੋਈ ਗਿਫਟ ਗੁਫਟ ਦੇਣ ਦਾ ਰਿਵਾਜ਼ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ?
1: ਓ ਸਰਦਾਰਨੀਏ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾ ਦੀਆਂ, ਮੈਨੂੰ ਲੱਗਦਾ ਹੈ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
0: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਤਰਨਮਾਨ ਨੂੰ ਕਾਲ ਕਰੋ 204-339-7011। ਬਈ ਕੀ ਹੋਇਆ?
2: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
0: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪ ਜਾਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
3: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ 90 ਮੈਕਡੋਨਲਡ ਐਵੇਨਿਊ ਵਿਨੀਪੈਗ।
4: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
5: ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣਗੀਆਂ। ਤੇ ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਸਾਰਿਆਂ ਨੂੰ ਦੱਸ ਗਏ ਕਿ ਅੱਜ ਦਾ ਜਿਹੜਾ ਟੌਪਿਕ ਹੈ ਸਾਡਾ ਬੜਾ ਹੀ ਇੰਟਰਸਟਿੰਗ ਟੌਪਿਕ ਚੱਲ ਰਿਹਾ, ਜਿਹੜਾ ਰਿਸ਼ਤਿਆਂ ਨੂੰ ਲੈ ਕੇ ਚੱਲ ਰਿਹਾ, ਜਿਵੇਂ ਭੈਣ ਭਰਾ ਦੇ ਜਿਹੜੇ ਅਨਮੋਲ ਜਿਹੇ ਰਿਸ਼ਤੇ ਨੇ, ਜਿਹੜਾ ਇੱਕ ਪ੍ਰਾਈਜ਼ਲੈਸ ਜਿਹਾ ਰਿਸ਼ਤਾ ਜਿਹਦੇ 'ਚ ਲੜਾਈ ਝਗੜੇ ਨੋਕ ਝੋਕਾਂ ਤੇ ਪਿਆਰ ਦਾ ਜਿਹੜਾ ਪ੍ਰੈ ਹੁੰਦਾ ਹੈ, ਤੇ ਆਪਾਂ ਜਿਵੇਂ ਮੰਮੀ ਨੂੰ ਸ਼ਿਕਾਇਤਾਂ ਲਾਉਂਦੀ, ਕਈ ਵਾਰੀ ਆਪਾਂ ਗਲਤੀ ਹੁੰਦੀ ਹੈ ਤੇ ਭੈਣ ਕਹਿੰਦੀ ਹੈ ਕਿ ਖੜ ਜਾ ਕੇਰਾ, ਮੈਂ ਮੰਮੀ ਨੂੰ ਦੱਸਦੀ ਹਾਂ, ਤੇ ਗਲਤੀ ਭਾਵੇਂ ਭੈਣ ਦੀ ਹੋਵੇ ਤੇ ਪਰ ਕੁੱਟ ਭਰਾ ਨੂੰ ਹੀ ਪੈਂਦੀ ਹੁੰਦੀ ਸੀ ਕਿਤੇ ਨਾ ਕਿਤੇ। ਸਾਡੇ ਨਾਲ ਡਾਕਟਰ ਸੇਗੋ ਸਾਹਿਬ, ਇਹ ਮੈਂ ਸ਼ਿਕਾਇਤ ਕਰਦਾ, ਕਿਤੇ ਨਾ ਕਿਤੇ ਧੱਕਾ ਵੀ ਹੁੰਦਾ ਹੈ ਮੁੰਡਿਆਂ ਦੇ ਨਾਲ ਇਹ ਚੀਜ਼ ਨੂੰ ਲੈ ਕੇ, ਗਲਤੀ ਕੁੜੀ ਦੀ ਹੋਵੇ। ਪਰ ਜਦੋਂ ਉਹਨੇ ਮੰਮੀ ਨੂੰ ਸ਼ਿਕਾਇਤ ਲਾਦੀ ਜਾਂ ਡੈਡੀ ਨੂੰ ਸ਼ਿਕਾਇਤ ਲਾਦੀ ਕਿ ਪਾਪਾ ਵੀਰੇ ਨੇ ਮਾਰਿਆ ਤੇ ਜਾਂ ਇੱਦਾਂ ਆ, ਉਹਨਾਂ ਇਹ ਨਹੀਂ ਵੇਖਣਾ ਕਿ ਪਹਿਲਾਂ ਮੁੰਡੇ ਨੇ ਹੀ ਮਾਰਿਆ ਸੀਗਾ ਤੇ ਸਾਡੇ, ਪਰ ਭਾਵੇਂ ਭੈਣ ਨੇ ਪਹਿਲਾਂ ਮਾਰਿਆ ਹੋਵੇ ਪਰ ਉਹ ਕਿਤੇ ਨਾ ਕਿਤੇ ਪੈਂਦੀਆਂ ਆਵਾਜ਼ ਮੁੰਡੇ ਨੂੰ ਹੀ ਹੁੰਦੇ।
6: ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਚਲੋ ਇਹਦੇ 'ਚ ਵੀ ਇੱਕ ਹੋਰ ਪਿਆਰ ਛੁਪਿਆ ਹੁੰਦਾ ਹੈਗਾ, ਇੱਕ ਹੋਰ ਸਨੇਹ ਛੁਪਿਆ ਹੁੰਦਾ, ਜਿਸ ਤਰੀਕੇ ਦੀਆਂ ਇਹ ਕੰਪਲੇਂਟਾਂ ਕੀਤੀਆਂ ਜਾਂਦੀਆਂ ਹੈਗੀਆਂ ਨੇ।
5: ਹਾਂਜੀ,
6: ਔਰ ਮੈਂ ਦੇਖਿਆ ਕਿ ਪਿਆਰ ਮਤਲਬ ਛੋਟੇ ਹੁੰਦਿਆਂ ਤੋਂ ਲੈ ਕੇ ਜਿਵੇਂ ਜਿਵੇਂ ਏਜ਼ ਵੱਧਦੀ ਜਾਂਦੀ ਔਰ ਪਿਆਰ ਇਹ ਵੱਧਦਾ ਜਾਂਦਾ।
5: ਹਾਂਜੀ,
6: ਤੁਹਾਡੇ ਰਿਲੇਸ਼ਨ ਆ ਜਿਹੜੇ ਹੋਰ ਸਟਰੋਂਗ ਹੁੰਦੇ ਜਾਂਦੇ ਆ, ਬਹੁਤੇ ਰਿਲੇਸ਼ਨ ਆ ਜਿਹੜੇ ਸਮੇਂ ਨਾਲ ਮਤਲਬ ਵੀਕ ਹੁੰਦੇ ਜਾਂਦੇ ਆ।
5: ਹਾਂਜੀ,
6: ਇਹ ਇੱਕ ਇਹੋ ਜਿਹਾ ਰਿਸ਼ਤਾ ਹੈਗਾ ਜਿਹੜਾ ਸਮੇਂ ਦੇ ਨਾਲ ਨਾਲ ਸਗੋਂ ਸਟਰੋਂਗ ਹੁੰਦਾ ਜਾਂਦਾ।
5: ਹਾਂਜੀ,
6: ਜਿਵੇਂ ਜਿਵੇਂ ਏਜ਼ ਵੱਧਦੀ ਜਾਂਦੀ ਆ, ਆਪਸੀ ਆ ਜਿਹੜੀ ਖਿੱਚ ਆਪਸ ਦੀ ਆ ਜਿਹੜੀ, ਕਿਉਂਕਿ ਦੂਰੀ ਹੋ ਜਾਂਦੀ ਹੈ ਭੈਣਾਂ ਦੀ, ਖਾਸ ਤੌਰ 'ਤੇ ਜਦੋਂ ਮੈਰਿਜ ਹੋ ਜਾਂਦੀ ਆ ਤਾਂ ਉਹ ਕਿਤੇ ਨਾ ਕਿਤੇ ਹੋਰ ਜ਼ਿਆਦਾ ਖਿੱਚ ਆ ਬ੍ਰਦਰ ਸਿਸਟਰ ਦੀ ਆ ਜਿਹੜੀ ਵੱਧ ਜਾਂਦੀ ਆ। ਮੈਂ ਇੱਕ ਇੱਥੇ ਥੋੜ੍ਹਾ ਜਿਹਾ ਈਵੈਂਟ ਸਾਂਝਾ ਕਰਾਂਗਾ। ਮੇਰੇ ਦਾਦੀ ਜੀ ਸੀਗੇ, ਬਹੁਤ ਓਲਡ ਏਜ ਸੀਗੇ, ਓਲਡ ਏਜ ਦੇ ਵਿੱਚ ਆ ਕੇ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਆਈਸਾਈਟ ਸੀ ਉਹ ਬਿਲਕੁਲ ਵੀਕ ਹੋ ਗਈ ਸੀਗੀ, ਅਤੇ ਉਹਨਾਂ ਦੇ ਬ੍ਰਦਰ ਆ ਜਿਹੜੇ ਉਹ ਸਪੈਸ਼ਲ ਆਉਂਦੇ ਹੁੰਦੇ ਸੀ, ਉਹ ਬ੍ਰਿਟਿਸ਼ ਆਰਮੀ ਦੇ ਵਿੱਚ ਜੋਬ ਕਰਦੇ ਹੁੰਦੇ ਸੀਗੇ ਪੁਰਾਣੇ ਜ਼ਮਾਨੇ ਦੇ ਵਿੱਚ ਉਸ ਵੇਲੇ, ਤਾਂ ਉਹਨਾਂ ਨੂੰ ਪੈਨਸ਼ਨ ਮਿਲਣੀ, ਉਹਨਾਂ ਨੇ ਹਰ ਮਹੀਨੇ ਮਤਲਬ ਸਾਡੇ ਘਰੇ ਆਉਣਾ ਤੇ ਉਹਨਾਂ ਦੀ ਨਿਗਾਹ ਨਾ ਹੋਣ ਦੇ ਬਾਵਜੂਦ ਵੀ ਘੰਟਿਆਂ ਬੰਦੀ ਆਪਣੀ ਭੈਣ ਦੇ ਕੋਲੇ ਬੈਠ ਕੇ ਗੱਲਾਂ ਕਰਨੀਆਂ, ਫਿਰ ਦੱਸਣਾ ਕਿ ਤੁਹਾਡਾ ਘਰ ਇਸ ਤਰ੍ਹਾਂ ਦਾ ਹੈਗਾ, ਕਿਉਂਕਿ ਉਹਨਾਂ ਨੂੰ ਦਿਖਣਾ ਜਿਹਨੂੰ ਆਪਾਂ ਨੇ ਬਿਲਕੁਲ ਖਤਮ ਹੋ ਗਿਆ ਸੀ, ਫਿਰ ਉਹ ਸਾਰਾ ਕੰਪਲੀਟ ਜਿਹੜਾ ਮਹੀਨੇ ਭਰ ਦੀ ਸਟੋਰੀ ਆ ਉਹ ਸਾਰੀ ਸੁਣਾ ਕੇ ਜਾਂਦੇ ਹੁੰਦੇ ਸੀ। ਔਰ ਬੜਾ ਉਹਨਾਂ ਦਾ ਪਿਆਰ ਹੁੰਦਾ ਸੀਗਾ, ਮੈਨੂੰ ਉਹਨਾਂ ਨੂੰ ਵੇਖ ਕੇ ਕਦੇ ਕਦੇ ਲੱਗਦਾ ਹੁੰਦਾ ਸੀਗਾ ਕਿ ਇਸ ਤਰ੍ਹਾਂ ਦੇ ਭੈਣ ਭਰਾ ਜਿਹੜੇ ਬਹੁਤ ਘੱਟ ਮਿਲਦੇ।
5: ਬਿਲਕੁਲ,
6: ਤਾਂ ਇਹ ਜਿਹੜਾ ਰਿਸ਼ਤਾ ਮਤਲਬ ਮੈਂ ਵੇਖਦਾ ਸੀਗਾ ਵੀ ਜਿਵੇਂ ਜਿਵੇਂ ਉਮਰ ਸਗੋਂ ਵਧੀਆ ਸਟਰੋਂਗ ਹੋਇਆ, ਹੋਰ ਜ਼ਿਆਦਾ ਖਿੱਚ ਵਧੀ ਆ। ਦਾਦੀ ਮਾਂ ਨੇ ਹਮੇਸ਼ਾ ਯਾਦ ਕਰਦੇ ਰਹਿਣਾ ਕਿ ਅੱਜ ਕਿੰਨੀ ਤਰੀਕ ਹੋ ਗਈ ਆ, ਤੁਹਾਡਾ ਮਾਮਾ ਆਏਗਾ, ਤਾਂ ਉਹ ਚੀਜ਼ਾਂ ਜਿਹੜੀਆਂ ਮੈਂ ਵੇਖੀਆਂ ਕਿ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਜਿਹੜੀਆਂ ਉਹ ਇਨਕਰੀਜ਼ ਹੁੰਦੀਆਂ ਨੇ, ਵੱਧਦੀਆਂ ਨੇ, ਤਾਂ ਬਾਕੀ ਰਿਸ਼ਤੇ ਕਦੇ ਨਾ ਕਿਤੇ ਜਿਹਨੂੰ ਕਹਿੰਦੇ ਸਮੇਂ ਦੇ ਨਾਲ ਹੌਲੀ ਹੌਲੀ ਸ਼ਾਇਦ ਉਹਨਾਂ 'ਚ ਜਾਂ ਖਟਾਸ ਆ ਜਾਂਦੀ ਆ ਜਾਂ ਉਹ ਕਮਜ਼ੋਰ ਪੈ ਜਾਂਦੇ ਆ।
5: ਬਿਲਕੁਲ ਬਿਲਕੁਲ,
6: ਪਰ ਇੱਕ ਇਹੋ ਜਿਹਾ ਰਿਸ਼ਤਾ ਹੈ ਜਿਹੜਾ ਸਮੇਂ ਦੇ ਨਾਲ ਕਦੇ ਵੀ ਕਮਜ਼ੋਰ ਨਹੀਂ ਪੈਂਦਾ, ਸਗੋਂ ਸਟਰੋਂਗ ਹੁੰਦਾ ਜਾਂਦਾ ਹੈਗਾ।
5: ਬਿਲਕੁਲ,
6: ਔਰ ਅੱਗੇ ਜਾ ਕੇ ਜਿਹਨੂੰ ਆਪਾਂ ਕਹਿੰਦੇ ਹਾਂ ਭਤੀਜਿਆਂ ਦੇ ਰੂਪ ਦੇ ਵਿੱਚ, ਅਤੇ ਹੋਰ ਜਿਹੜੇ ਰਿਸ਼ਤੇ ਆ ਜਿਹੜੇ ਹੋਰ ਸਟਰੋਂਗ ਹੁੰਦੇ ਜਾਂਦੇ, ਕੜੀਆਂ ਜੁੜਦੀਆਂ ਨੇ।
5: ਬਿਲਕੁਲ ਜੀ ਬਿਲਕੁਲ, ਅਤੇ ਇਹਦੇ ਨਾਲ ਨਾਲ ਹੀ ਹੁਣ ਗਰਮੀਆਂ ਦਾ ਮੌਸਮ ਆ ਗਿਆ, ਜੇ ਤੁਸੀਂ ਆਪਦੇ ਭੈਣ ਭਰਾਵਾਂ ਨੂੰ ਜਾਂ ਮੰਮੀ ਡੈਡੀ ਨੂੰ ਕਿਸੇ ਨੂੰ ਵੀ ਆਪਦੇ ਪਾਰਟਨਰ ਨੂੰ ਇੰਡੀਆ ਤੋਂ ਬੁਲਾਉਣਾ ਆ ਤਾਂ ਤੁਹਾਨੂੰ ਦੱਸ ਗਏ, ਜਾਂ ਤੁਸੀਂ ਘੁੰਮਣ ਫਿਰਨ ਜਾਣਾ ਉਹਨਾਂ ਨੂੰ ਮਿਲ ਜਾਣਾ ਤਾਂ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਨਾਲ ਸੰਪਰਕ ਕਰ ਲਓ। ਬਹੁਤ ਵਧੀਆ ਉਹਨਾਂ ਕੋਲ ਵਕੇਸ਼ਨ ਪੈ ਗਏ ਨੇ ਜੀ, ਫਲਾਈਟਾਂ ਨੇ, ਚਾਹੇ ਡੋਮੈਸਟਿਕ ਚਾਹੇ ਇੰਟਰਨੈਸ਼ਨਲ ਤੁਸੀਂ ਟਰੈਵਲ ਕਰਨਾ ਹੋਵੇ ਤਾਂ ਟਿਕਟਾਂ ਲੈਣ ਦੇ ਲਈ ਸੰਪਰਕ ਕਰ ਲਓ, ਬਹੁਤ ਹੀ ਸਸਤੀਆਂ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਕੋਲ। ਬਹੁਤ ਸਾਰੇ ਜਿਹੜੇ ਪੈਕੇਜ ਹੈਗੇ ਨੇ, ਨੰਬਰ ਨੋਟ ਕਰ ਲਓ 204-202-0104 ਦੇ ਉੱਤੇ ਤੁਸੀਂ ਸੰਪਰਕ ਕਰਕੇ ਬਹੁਤ ਸਾਰੀਆਂ ਵਧੀਆ ਡੀਲਸ ਮਿਲ ਜਾਣਗੀਆਂ, ਲਾਈਫ ਡਿਸਬਿਲਟੀ ਨੂੰ ਲੈ ਕੇ, ਕ੍ਰਿਟੀਕਲ ਸੁਪਰਵੀਜ਼ਨ ਨੂੰ ਲੈ ਕੇ, ਵਿਜ਼ਟਰ ਇੰਸ਼ੋਰੈਂਸ ਜਾਂ RRSP TFSA RESP ਕਮਰਸ਼ੀਅਲ ਮੌਰਗੇ ਦੇ ਲਈ ਤੁਹਾਨੂੰ ਦੱਸ ਗਏ ਕਿ ਵੀਰ ਇੰਦਰ ਸਿੰਘ ਬਹਿਲ ਨਾਲ ਸੰਪਰਕ ਕਰ ਸਕਦੇ ਹੋ 204-230-4431 ਦੇ ਉੱਤੇ, ਜਾਂ ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3758 ਦੇ ਉੱਤੇ, ਅਤੇ ਗੰਡੂ ਆਟੋ ਸੇਲ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਸੀਂ ਯੂਜ਼ਡ ਕਾਰ ਲੈਣੀ ਹੋਵੇ, SUV ਲਈ ਵੈਨ ਲੈਣੀ ਹੋਵੇ, ਜਾਂ ਚਾਹੁੰਦੇ ਹੋ ਕਿ ਹੁਣ ਗਰਮੀਆਂ ਆ ਚੁੱਕੀਆਂ, ਆਪਦੇ ਭੈਣ ਭਰਾਵਾਂ ਨਾਲ ਯਾਰਾਂ ਦੋਸਤਾਂ ਦੇ ਨਾਲ ਤੁਸੀਂ ਗਰਮੀਆਂ 'ਚ ਘੁੰਮਣਾ ਅਤੇ ਆਪਦੀ ਗੱਡੀ ਲੈ ਲਗੇ, ਤਾਂ ਤੁਹਾਨੂੰ ਦੱਸ ਗਏ ਬਹੁਤ ਸਾਰੀਆਂ ਤੁਹਾਨੂੰ ਯੂਜ਼ਡ ਕਾਰਾਂ, SUV ਵੈਨਾਂ ਵਗੈਰਾ ਮਿਲ ਜਾਣਗੀਆਂ। ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ ਆ ਹਰ ਇੱਕ ਤਰ੍ਹਾਂ ਦੇ ਮਾਡਲ ਦੀ, ਅਤੇ ਬ੍ਰੈਂਡ ਨਿਊ ਯੂਜ਼ਡ ਟਾਇਰ ਵੀ ਮਿਲ ਜਾਂਦੇ ਆ ਬੜੇ ਹੀ ਘੱਟ ਪ੍ਰਾਈਜ਼ ਦੇ ਉੱਤੇ। ਤਾਂ ਨੰਬਰ ਨੋਟ ਕਰ ਲਓ ਅਤੇ ਲੋਕੇਸ਼ਨ ਨੋਟ ਕਰ ਲਓ, 222 ਮੈਕਫਲਿਪਸ ਸਟਰੀਟ ਦੇ ਉੱਤੇ ਮਹਿੰਦਰ ਸਿੰਘ ਗੰਡੂ ਜੀ ਨਾਲ ਸੰਪਰਕ ਕਰ ਲਓ 204-227-8028 ਦੇ ਉੱਤੇ ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਨੇ ਉਹ ਗ੍ਰੈਬ ਕਰ ਸਕਦੇ ਹੋ। ਅਤੇ ਆਪਾਂ ਨੂੰ ਟਿਕਟੋਕ ਦੇ ਉੱਤੇ ਇਨੋਸੈਂਟ ਗੱਭਰੂ ਜੀ ਕਹਿ ਰਹੇ ਨੇ ਕਿ ਵੀਰੇ ਗੁਰਤੇਜ ਸਿੰਗਰ ਦਾ ਗਾਣਾ ਜ਼ਰੂਰ ਲਾ ਦਿਓ ਵੱਡਾ ਬਾਈ, ਜ਼ਰੂਰ ਆਪਾਂ ਪਲੇ ਕਰਦੇ ਹਾਂ। ਇਸ ਤੋਂ ਬਾਅਦ ਇੱਕ ਫਿਰੋਜ਼ ਖਾਨ ਦਾ ਆਇਆ ਸੀਗਾ ਅਤੇ ਬਲੈਸਿੰਗ, ਉਹ ਵੀ ਆਪਾਂ ਇੱਕ ਜ਼ਰੂਰ ਪਲੇ ਕਰਨਾ ਹੈ, ਜਿਹੜਾ ਇੱਕ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ। ਇਸ ਤੋਂ ਬਾਅਦ ਆਪਾਂ ਫਿਰ ਜਿਹੜਾ ਤੁਹਾਡਾ ਵੱਡਾ ਬਾਈ ਉਹ ਜ਼ਰੂਰ ਪਲੇ ਕਰਦੇ ਹਾਂ ਜੀ। ਆ ਜਾਓ ਫਿਰ ਆਪਾਂ ਇੱਕ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਫਿਰੋਜ਼ ਖਾਨ ਦਾ ਗਾਣਾ ਸੁਣ ਕੇ ਜ਼ਰੂਰ ਆਈ ਜੀ।

0: 92.7 FM CKJS welcomes the X back to Exhibition Park.
1: Take part in one of Winnipeg's favorite summer traditions, June 12 to 21st.
0: With exciting midway rides, live entertainment, cultural nights, delicious food,
1: and fun for the whole family.
0: You can experience the sights,
1: sounds,
0: tastes, and excitement on us. Visit CKJS.com now to get your name and to win a pair of tickets for you and a friend.
1: The X returns June 12 to 21st
0: at Exhibition Park.
1: Be there
0: with 92.7 FM CKJS.
2: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵਧ ਰਹੇ ਹਨ। ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
3: Spending a day on the water this summer? Steer clear of dams and generating stations. If you hear a horn or see lights, water levels are about to change. Getting too close can be fatal. Whether you're fishing, swimming, or boating, don't ignore the signs. Warning signs are there to keep you at a safe distance. Stay away and stay safe. Safety is the answer.
4: Adam Big Hill here, reminding you to get your motor running in the fight against prostate cancer. Register today for the 18th Manitoba Motorcycle Ride for Dad happening Saturday, May 30th, starting at Polo Park. Proceeds stay in Manitoba for prostate cancer research and education. To register or make a pledge, visit ridefordad.ca/Manitoba. Presented by Princess Auto. Regional sponsor, Winnipeg Police Credit Union.
5: 92.7 FM CKJS. We are the station that speaks your language.
6: ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਬਹੁਤ ਸਾਰਾ ਪਿਆਰ ਮਿਲਿਆ ਅੱਜ ਦਾ ਜਿਹੜਾ ਸਪੈਸ਼ਲ ਆਪਣਾ ਜਿਹੜਾ ਸ਼ੋਅ ਆ ਅਤੇ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ ਆ ਅਤੇ ਤੁਹਾਡੀਆਂ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਕਾਲਾਂ 'ਤੇ ਪਿਆਰੇ ਪਿਆਰੇ ਅਸੀਂ ਕਮੈਂਟ ਦੇਖ ਰਹੇ ਹਾਂ ਟਿਕਟੋਕ ਦੇ ਉੱਤੇ ਅਤੇ ਜਿੰਨੇ ਟਿਕਟੋਕ ਦੇ ਉੱਤੇ ਜੁੜ ਚੁੱਕੇ ਹੋ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਉ ਵੱਧ ਤੋਂ ਵੱਧ ਜੇ ਤੁਸੀਂ ਪਿਆਰ ਕਰ ਰਹੇ ਹੋ ਅੱਜ ਦਾ ਸ਼ੋਅ ਤੁਹਾਨੂੰ ਪਸੰਦ ਆ ਰਿਹਾ ਬਹੁਤ ਸਾਰਾ ਪਿਆਰ ਮਿਲ ਰਿਹਾ ਤੁਹਾਡਾ ਅਤੇ ਬੈਕ ਟੂ ਬੈਕ ਆਪਾਂ ਡਾਕਟਰ ਗੁਰਦਾਸ ਸਿੰਘ ਸੇਖੋ ਨਾਲ ਹੋਰ ਰਿਸ਼ਤਿਆਂ ਦੀਆਂ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹਾਂ ਅਤੇ ਪਿੱਛੇ ਜੇ ਆਪਾਂ ਜੰਮੇ ਨਾਲ ਦੇ ਜਿਨ੍ਹਾਂ ਨੇ ਜਿਹੜੇ ਰਾਈਟਰ ਸੀਗੇ ਜਿਹੜਾ ਰਾਜਵੀਰ ਜੋਂਦੇ ਵੀਰੇ ਦਾ ਗਾਇਆ ਆਪਾਂ ਉਹਨਾਂ ਨਾਲ ਵੀ ਕਾਲ 'ਤੇ ਗੱਲ ਕਰਕੇ ਹਟਿਆ ਅਤੇ ਹੋਰ ਵੀ ਆਪਣੇ ਪਿਆਰੇ ਪਿਆਰੇ ਕਾਲਰ ਜੁੜ ਚੁੱਕੇ ਨੇ ਆਪਣਾ ਟਰਾਈ ਇਹੀ ਹੈ ਕਿ ਕੋਈ ਕਾਲਰ ਆਪਣਾ ਮਿਸ ਨਾ ਜਾਵੇ ਅਤੇ ਡਾਕਟਰ ਸਾਹਿਬ ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਆਪਾਂ ਜ਼ਰੂਰ ਅਟੈਂਡ ਕਰ ਲਈਏ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਗੈਵੀ ਦੇਖੋ ਤੁਸੀਂ ਮਨਦੀਪ ਬਾਈ ਨੂੰ ਯਾਦ ਕਰ ਰਹੇ ਹੋ ਸਾਨੂੰ ਭੁੱਲ ਗਏ
7: ਕੁਝ ਦਿਨਾਂ ਬਾਅਦ ਉਹ ਆਪਣੇ ਬੱਚੇ ਨੂੰ ਬੁਲਾ ਕੇ ਪੁੱਛਦਾ ਹੈ ਕਿ ਤੇਰੀ ਪਹਿਲੀ ਮਾਂ ਤੇ ਹੁਣ ਵਾਲੀ ਮਾਂ ਚ ਕੀ ਫਰਕ ਲੱਗਦਾ ਹੈ ਬੱਚਾ ਬੜਾ ਨਾ ਭੋਲੀ ਜਿਹੀ ਆਵਾਜ਼ ਬੋਲਦਾ ਮੇਰੀ ਪਹਿਲੀ ਵਾਲੀ ਮਾਂ ਬੜਾ ਝੂਠ ਬੋਲਦੀ ਹੁਣ ਵਾਲੀ ਨਵੀਂ ਮਾਂ ਹੈ ਨਾ ਇਹਦਾ ਪਿਓ ਸੁਣ ਕੇ ਬੜਾ ਹੈਰਾਨ
6: ਹੋਇਆ
7: ਪਿਓ ਜਿਹੜਾ ਨਾ ਦੂਸਰੀ ਸ਼ਾਦੀ ਕਰ
6: ਲੈਂਦਾ
7: ਕੁਝ ਦਿਨਾਂ ਬਾਅਦ ਆਪਣੇ ਬੱਚੇ ਨੂੰ ਬੁਲਾ ਕੇ ਪੁੱਛਦਾ ਕਿ ਤੇਰੀ ਪਹਿਲੀ ਵਾਲੀ ਮਾਂ ਤੇ ਹੁਣ ਵਾਲੀ ਮਾਂ ਚ ਕੀ ਫਰਕ ਲੱਗਦਾ ਤੈਨੂੰ
6: ਹਾਂਜੀ
7: ਬੱਚਾ ਨਾ ਬੜੀ ਹੌਲੀ ਜਿਹੀ ਆਵਾਜ਼ ਚ ਬੋਲਿਆ ਇਹਦਾ ਜਿਹੜੀ ਮੇਰੀ ਪਹਿਲੇ ਵਾਲੀ ਮਾਂ ਸੀ ਨਾ
6: ਹਾਂਜੀ
7: ਉਹ ਬੜਾ ਝੂਠ ਬੋਲਦੀ ਸੀ
6: ਅੱਛਾ ਜੀ
7: ਤੇ ਜਿਹੜੀ ਹੁਣ ਵਾਲੀ ਨਵੀਂ ਮਾਂ ਹੈ ਨਾ ਇਹ ਬੜਾ ਸੱਚ ਬੋਲਦੀ ਹੈ
6: ਹਾਂਜੀ
7: ਲੜਕੇ ਦਾ ਪਿਓ ਸੁਣ ਕੇ ਬੜਾ ਹੈਰਾਨ ਹੋਇਆ
6: ਹਾਂਜੀ
7: ਪਿਓ ਨੇ ਪੁੱਛਿਆ ਜਿਸ ਮਾਂ ਨੇ ਤੈਨੂੰ ਜਨਮ ਦਿੱਤਾ ਪਾਲ ਪੋਸ ਕੇ ਵੱਡਾ ਕੀਤਾ ਉਹ ਝੂਠੀ ਹੈ ਤੇ ਕੱਲ ਦੀ ਆਈ ਜਨਾਨੀ ਤੈਨੂੰ ਅੱਜ ਸੱਚ ਬੋਲਦੀ ਹੈ
6: ਹਾਂਜੀ
7: ਇਹ ਕਿਵੇਂ ਹੋ ਸਕਦਾ
6: ਯਾ ਹਾਊ ਪੋਸੀਬਲ
7: ਲੜਕੇ ਨੇ ਅੱਗੋ ਕਿਹਾ ਜਿਹੜੀ ਮੇਰੀ ਪਹਿਲੀ ਮਾਂ ਸੀ ਨਾ
6: ਹਾਂਜੀ
7: ਉਹ ਕਹਿੰਦੀ ਸੀ ਜੇ ਤੂੰ ਜ਼ਿਆਦਾ ਮਸਤੀ ਕਰੇਗਾ ਤੇ ਤੈਨੂੰ ਖਾਣਾ ਨਹੀਂ ਮਿਲੇਗਾ
6: ਅੱਛਾ ਜੀ
7: ਪਰ ਮੈਂ ਤਾਂ ਫਿਰ ਵੀ ਬਹੁਤ ਮਸਤੀ ਕਰਦਾ ਸੀ
6: ਹਾਂਜੀ
7: ਇਸ ਦੇ ਬਾਵਜੂਦ ਹੀ ਉਹ ਮੈਨੂੰ ਸਾਰੇ ਪਿੰਡ ਵਿੱਚੋਂ ਲੱਭ ਕੇ ਲਿਆਉਂਦੀ ਤੇ ਆਪਣੇ ਹੱਥਾਂ ਨਾਲ ਖਾਣਾ ਖਿਲਾਉਂਦੀ ਸੀ ਮੇਰੀ ਜਿਹੜੀ ਨਵੀਂ ਮਾਂ ਇਹ ਕਹਿੰਦੀ ਹੈ ਜੇ ਤੂੰ ਮਸਤੀ ਕਰੇਗਾ ਤੇ ਤੈਨੂੰ ਖਾਣਾ ਨਹੀਂ ਮਿਲੇਗਾ ਅੱਜ ਮੈਂ 3 ਦਿਨਾਂ ਤੋਂ ਭੁੱਖਾ ਹਾਂ ਤੇ ਮੈਂ ਕੁਝ ਨਹੀਂ ਖਾਧਾ
6: ਹਾਂਜੀ
7: ਮਤਲਬ ਪੁਰਾਣੀ ਮਾਂ ਜਿਹੜੀ ਪਹਿਲਾਂ ਸੀ
6: ਹਾਂਜੀ ਹਾਂਜੀ ਸਮਝ ਕੇ ਗੱਲ ਤੁਹਾਡੀ
7: ਜਿੰਨਾ ਮਰਜ਼ੀ ਇਹਦੇ ਮਸਤੀ ਕਰੇ ਉਹਨੂੰ ਫਿਰ ਵੀ ਲੱਭ ਕੇ ਰੋਟੀ ਜ਼ਰੂਰ ਖਵਾਉਂਦੀ ਸੀ
6: ਹਾਂਜੀ
7: ਪਿਆਰ ਕਰਦੀ ਸੀ ਬੜਾ
6: ਹਾਂਜੀ ਹਾਂਜੀ
7: ਨਵੀਂ ਵਾਲੀ ਇਹ ਸੱਚੀ ਤਾਂ ਵਾ ਕਿ ਮਸਤੀ ਕਹਿੰਦੀ ਆ ਮੈਂ ਰੋਟੀ ਨਹੀਂ ਦੇਣੀ, ਰੋਟੀ ਦਿੱਤੀ ਨੀ ਮੈਨੂੰ ਦੋ ਦਿਨਾਂ ਤੋਂ ਅੱਜ।
6: ਓਕੇ ਸਹੀ ਹੈ ਜੀ, ਸਹੀ ਆ।
7: ਤੇ ਇਹ ਸੁਣ ਕੇ ਪਿਓ ਦੀ ਅੱਖਾਂ ਚ ਬੜੇ ਅੱਥਰੂ ਆਏ। ਉਸ ਤੋਂ ਬਾਅਦ ਉਸਦਾ ਪਿਓ ਆਪਣੇ ਲੜਕੇ ਨੂੰ ਖੁਦ ਹੀ ਦੇਖਭਾਲ ਕਰਨ ਲੱਗ ਪਿਆ।
6: ਹਾਂਜੀ
7: ਦੋਸਤੋ, ਮਾਂ ਜੀਆਂ ਤੇ ਕਈ ਮਿਲ ਜਾਣਗੀਆਂ,
6: ਬਿਲਕੁਲ,
7: ਜੋ ਅਸਲੀ ਮਾਂ ਹੈ ਨਾ ਉਸ ਵਰਗੀ ਕੋਈ ਹੋਰ ਨੀ ਹੋ ਸਕਦੀ।
6: ਸਹੀ ਗੱਲ ਹੈ।
7: ਰੱਬ ਤੁਹਾਡੇ ਸਾਰੇ ਮਾਪਿਆਂ ਨੂੰ ਖੁਸ਼ ਰੱਖੇ ਤੇ ਤੰਦਰੁਸਤ ਰੱਖੇ।
6: ਬਹੁਤ ਸਾਰੀਆਂ ਤੁਹਾਡੀਆਂ ਕਾਲਾਂ ਆ ਰਹੀਆਂ ਤੇ ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ। ਅਸੀਂ ਟਰਾਈ ਕਰ ਰਹੇ ਹਾਂ ਤੇ ਕੋਈ ਵੀ ਕਾਲ ਤੁਹਾਡੀ ਮਿਸ ਨਾ ਜਾਵੇ, ਕੋਈ ਕਮੈਂਟ ਨਾ ਮਿਸ ਜਾਵੇ, ਕੋਈ ਤੁਹਾਡੀ ਜਿਹੜੀ ਫਰਮਾਇਸ਼ ਉਹ ਵੀ ਮਿਸ ਨਾ ਜਾਵੇ। ਅਸੀਂ ਟਰਾਈ ਕਰ ਰਹੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਤੁਹਾਡੇ ਜੋੜੀ ਵੀ ਪਸੰਦ ਦੇ ਗੀਤ ਨੇ ਅੱਜ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਲੈ ਕੇ ਆਪਾਂ ਰੂਬਰੂ ਕਰਦੇ ਰਹੀਏ। ਵੀਰੇ ਜਿਹੜਾ ਚੰਦਰੇ ਬਰਾੜ ਦਾ ਆਪਾਂ ਨੂੰ ਇੱਕ ਫਰਮਾਇਸ਼ ਆਈ ਹੈ, ਇੱਕ ਹੈਗਾ ਵੱਡਾ ਬਾਈ ਜਿਹੜਾ ਗੁਰਤੇਜ ਜੀ ਦਾ ਗਾਇਆ ਹੋਇਆ ਤੇ ਉਹ ਵੀ ਆਪਾਂ ਜ਼ਰੂਰ ਕਰਨਾ। ਤੇ ਬੈਕ ਟੂ ਬੈਕ ਤੁਹਾਡੇ ਸਾਰੇ ਗੀਤ ਆਪਾਂ ਪਲੇ ਕਰਦੇ ਰਹਿਣਾ ਤੇ ਨਾਲ ਦੀ ਨਾਲ ਇਸ ਤੋਂ ਪਹਿਲਾਂ ਆਪਾਂ ਪਲੇ ਕਰਕੇ ਵੀਰੇ ਚੰਦਰਾ ਬਰਾੜ ਤੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸਦਾ ਕਿ ਰੋਇਲ ਫਰਨੀਚਰ ਤੇ ਹਰ ਤਰ੍ਹਾਂ ਦੇ ਫਰਨੀਚਰ ਦੇ ਉੱਤੇ ਬੜੇ ਹੀ ਘੱਟ ਪ੍ਰਾਈਜ਼ ਉੱਤੇ ਜਿਹੜੀ ਡੀਲ ਚੱਲ ਰਹੀ ਹੈ। ਫਾਈਨੈਂਸ ਵੀ ਕਰਕੇ ਦੇ ਦੇਣਗੇ 6-2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ। ਹੋਰ ਆਪਾਂ ਨੂੰ ਕੀ ਚਾਹੀਦਾ ਆ? 7 ਦਿਨ ਓਪਨ ਨੇ, 16-10 ਸੈਂਟ ਜੇਮਸ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੁਪਿੰਦਰ ਬੋਪਰਾ ਜੀ ਨੂੰ ਸੰਪਰਕ ਕਰ ਸਕਦੇ ਹੋ 204-990-9097 ਦੇ ਉੱਤੇ ਸੰਪਰਕ ਕਰ ਸਕਦੇ ਹੋ। ਗੁਰਦੀਸ਼ ਬੋਪਰਾ ਜੀ ਨੂੰ ਸੰਪਰਕ ਕਰ ਲਓ 204-599-3611 ਦੇ ਉੱਤੇ ਸੰਪਰਕ ਕਰਕੇ ਵਧੀਆ ਵਧੀਆ ਡੀਲਾਂ ਲੈ ਸਕਦੇ ਹੋ। ਅਤੇ ਦਰਸ਼ਨ ਆਟੋ ਜਿਹੜੇ ਰਿਪੇਅਰ ਅਤੇ ਸਰਵਿਸ ਦੇ ਲਈ ਜਾਣੇ ਜਾਂਦੇ ਨੇ, ਕਿਸੇ ਵੀ ਤਰ੍ਹਾਂ ਦੀ ਤੁਸੀਂ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ 352 ਪਾਪੂਲਰ ਅਵੈਨਿਊ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਦਰਸ਼ਨ ਗਿੱਲ ਜੀ ਦਾ ਨੰਬਰ ਨੋਟ ਕਰ ਲਓ 204-416-0030 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਵੀਰੇ ਸੌਂਗ ਚੰਦਰੇ ਬਰਾੜ ਦਾ ਸੁਣ ਕੇ ਫਿਰ ਵਾਪਸ ਆਉਂਦੇ ਹਾਂ ਜੀ।

0: ਜਦੋਂ ਮਿਲਾਂਗੇ
1: ਭੈਣ ਤੇਰੀ ਫੇਰ ਆ ਗਈ ਤੈਨੂੰ ਬਚਾਉਣ
0: ਵੀਰੇ ਆਪਾਂ ਕਦੋਂ ਮਿਲਾਂਗੇ
2: Listen to 92.7 FM CKJS on the iHeartRadio app. Get the app for free in your app store now. Search iHeartRadio.
3: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਾਰਿਆਂ ਦਾ ਸਵਾਗਤ ਹੈ ਅਤੇ ਬਹੁਤ ਸਾਰਾ ਤੁਹਾਨੂੰ ਸਾਨੂੰ ਪਿਆਰ ਮਿਲ ਰਿਹਾ ਤੁਹਾਡੇ ਵੱਲੋਂ ਅਤੇ ਬੈਕ ਟੂ ਬੈਕ ਆਪਾਂ ਤੇਰੇ ਪਿੰਡ ਗਈ ਸੀ ਵੀਰਾ ਹਰਭਜਨ ਮਾਨ ਦਾ ਇਹ ਵੀ ਸੌਂਗ ਜ਼ਰੂਰ ਪਲੇ ਕਰਾਂਗੇ ਅਤੇ ਵੱਡਾ ਬਾਈ ਗੁਰਤੇਜ ਜੀ ਦਾ ਇਹ ਇੱਕ ਫਰਮਾਇਸ਼ ਆ ਚੁੱਕੀ ਹੈ ਅਤੇ ਇੱਕ ਹਿੰਮਤ ਸੰਧੂ ਜੀ ਦਾ ਗਾਣਾ ਜ਼ਰੂਰ ਆਪਾਂ ਬੈਕ ਟੂ ਬੈਕ ਇਹ ਪਲੇ ਕਰਦੇ ਨੇ ਅਤੇ ਨਾਲ ਦੀ ਨਾਲ ਕੌਲਾਂ ਜ਼ਰੂਰ ਅਟੈਂਡ ਕਰ ਰਹੇ ਹਾਂ ਅਤੇ ਅੱਜ ਦਾ ਜਿਹੜਾ ਆਪਣਾ ਸ਼ੋਅ ਆ ਬੜਾ ਇੰਟਰਸਟਿੰਗ ਜਾ ਰਿਹਾ ਅਤੇ ਤੁਸੀਂ ਬਹੁਤ ਸਾਰਾ ਇੰਟਰਸਟ ਅਤੇ ਪਿਆਰ ਦਿਖਾ ਰਹੇ ਹੋ ਅੱਜ ਦੇ ਸ਼ੋਅ ਨੂੰ ਬਹੁਤ ਬਹੁਤ ਧੰਨਵਾਦ ਉਹਦੇ ਲਈ ਅਤੇ 204-700 ਅਸੀਂ ਕਿਹਾ ਸੀ ਅਤੇ ਤੁਸੀਂ ਸਾਨੂੰ ਗੱਲਬਾਤ ਕਰ ਸਕਦੇ ਹੋ ਕੋਈ ਵੀ ਤੁਹਾਡਾ ਸਵਾਲ ਹੋਵੇ ਅਤੇ ਇੱਕ ਆਪਣਾ ਵੀਰ ਦਾ ਸਵਾਲ ਆ ਕਿ ਅਸੀਂ ਕਾਲ ਕਰ ਰਹੇ ਹਾਂ ਜਿਹੜਾ ਆਪਣਾ ਅੱਜ ਦਾ ਲਾਸਟ ਡੇਟ ਆ ਜਿਹੜੀ ਫਾਈਲ ਸਬਮਿਟ ਕਰਨ ਦੀ ਤਾਂ ਉਹਦੇ 'ਤੇ ਕੋਈ ਹੱਲ ਨਹੀਂ ਹੋ ਰਿਹਾ ਹੈਗਾ ਤਾਂ ਮੈਂ ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦੇ ਦਿੰਦਾ ਕਿ ਤੁਸੀਂ ਜੋ ਵੀ ਅਪਡੇਟ ਹੋਇਆ ਉਹ ਕੀ ਸਲਿਊਸ਼ਨ ਹੋ ਸਕਦਾ ਕਿਉਂਕਿ ਕਾਲ ਕਰ ਰਹੇ ਨੇ ਕਾਲ ਲੱਗ ਨਹੀਂ ਰਹੀ ਅਤੇ ਜੇ ਸ਼ਹਿਰ ਦੇ ਵਿੱਚ ਜਾ ਰਹੇ ਨੇ ਉੱਥੇ ਉਹ ਹੋ ਨਹੀਂ ਰਹੇਗੀ ਤਾਂ ਕਿਤੇ ਨਾ ਕਿਤੇ ਇਹ ਚੀਜ਼ ਦੇ ਹੱਲ ਜ਼ਰੂਰ ਆਪਾਂ ਕੋਈ ਨਾ ਕੋਈ ਕੱਢਾਂਗੇ ਮੈਂ ਤੁਹਾਡਾ ਜਿਹੜਾ ਨੰਬਰ ਆ ਜ਼ਰੂਰ ਅੱਗੇ ਟ੍ਰਾਂਸਫਰ ਕਰ ਦੂੰਗਾ ਡਾਕਟਰ ਸਾਹਿਬ ਨਾਲ ਤਾਂ ਕਿ ਕੋਈ ਨਾ ਕੋਈ ਸਲਿਊਸ਼ਨ ਜ਼ਰੂਰ ਉਹ ਤੁਹਾਡੇ ਲਈ ਲੈ ਕੇ ਦੇਣ ਅਤੇ ਬੈਕ ਟੂ ਬੈਕ ਆਪਾਂ ਨੂੰ ਤਿੰਨ ਕਾਲਾਂ ਆ ਰਹੀਆਂ ਡਾਕਟਰ ਸਾਹਿਬ ਤਿੰਨੇ ਆਪਾਂ ਅਟੈਂਡ ਕਰ ਲਈਏ ਫਸਟ ਕਾਲਰ ਲੈਂਦੇ ਹਾਂ ਜੀ ਰੇਡੀਓ ਤੋਂ ਮਲਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
4: ਸਤਿ ਸ਼੍ਰੀ ਅਕਾਲ ਵੀਰੇ
3: ਸਤਿ ਸ਼੍ਰੀ ਅਕਾਲ ਜੀ
5: ਸਤਿ ਸ਼੍ਰੀ ਅਕਾਲ
4: ਦੇਖੋ ਸਾਹਿਬ ਰਿਸ਼ਤਿਆਂ ਦੀਆਂ ਗੱਲਾਂ ਹੋ ਰਹੀਆਂ ਜੀ ਅੱਜ
5: ਹਾਂਜੀ ਹਾਂਜੀ ਸਰ
4: ਰਿਸ਼ਤਾ ਭਾਵੇਂ ਖੂਨ ਦਾ ਹੋਵੇ ਤਾਂ ਭਾਵੇਂ ਮੂੰਹ ਬੋਲਿਆ ਹੋਵੇ
5: ਬਿਲਕੁਲ ਜੀ
4: ਇਹ ਬਹੁਤਾ ਨਿਭਾਉਣ ਵਾਲਾ ਰਿਸ਼ਤਾ ਹੁੰਦਾ ਕਿਉਂਕਿ ਕੋਈ ਵੀ ਰਿਸ਼ਤਾ ਜਿਹਨੂੰ ਰਿਸ਼ਤਾ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਪੈਲੀ ਵਾਹੁੰਦਿਆਂ ਦੀ ਤੇ ਰਿਸ਼ਤੇਦਾਰੀ
5: ਮਿਲਦਿਆਂ ਦੀ
3: ਬਿਲਕੁਲ
4: ਜਿੰਨੀ ਦੇਰ ਅਸੀਂ ਇਹਨੂੰ ਨਿਭਾਉਂਦੇ ਹਾਂ ਓਨੀ ਦੇਰ ਇਹ ਬਹੁਤ ਫਲਦਾ ਫੁੱਲਦਾ
3: ਬਿਲਕੁਲ
5: ਬਿਲਕੁਲ ਜੀ
4: ਜਦੋਂ ਵੀ ਕੋਈ ਵੀ ਕਿਸੇ ਵਜ੍ਹਾ ਕਾਰਨ ਕੋਈ ਮਾੜਾ ਜਿਹਾ ਇੱਕ ਪੈਰ ਪਿੱਛੇ ਹੁੰਦਾ ਫਿਰ ਇਹ ਸੁੱਕਣਾ ਸ਼ੁਰੂ ਹੁੰਦਾ
3: ਬਿਲਕੁਲ
4: ਸੋ ਇਹ ਕਾਰਨ ਬਣੇ ਆ ਕਿਉਂਕਿ ਨਵੀਆਂ ਨਵੀਆਂ ਪੁਰਾਣੀਆਂ ਤੁਸੀਂ ਮਾਸੀਆਂ ਭੂਆ ਜਾਂ ਇੱਥੇ ਇੱਥੋਂ ਤੱਕ ਬਹੁਤ ਮਿਲੇ ਹੋਊਗੇ ਗਾ ਉਹਨਾਂ ਦੇ ਬੱਚੇ ਉਹਨਾਂ ਦੀਆਂ ਨੌਵਾਂ ਬਹੁਤ ਘੱਟ ਹੋ ਗਿਆ ਕੰਮ ਸੱਚਾਈ ਆ ਇੱਕ ਕਰੜੀ ਜੀ ਸੱਚਾਈ
3: ਬਿਲਕੁਲ
5: ਬਿਲਕੁਲ ਬਿਲਕੁਲ
4: ਉਹਦਾ ਹਾਂਜੀ ਉਹਦਾ ਕਾਰਨ ਇਹੀ ਹੋਇਆ ਵੀ ਅਸੀਂ ਉਹਨਾਂ ਨੂੰ ਮਿਲਣਾ ਛੱਡ ਦਿੱਤਾ ਇੱਕ ਦੂਜੇ ਨਾਲ ਐਵੇਂ ਮੁਫ਼ਤ ਦੀ ਜਿਹੜੀ ਉਹ ਹੁੰਦੀ ਆ ਨਾ ਵੀ ਈਗੋ ਵੀ ਉਹ ਨੀ ਆਉਂਦੇ ਅਸੀਂ ਨੀ ਜਾਂਦੇ ਉਹ ਨੀ ਫੋਨ ਕਰਦੇ ਅਸੀਂ ਨੀ ਕਰਦੇ
3: ਬਿਲਕੁਲ
5: ਹਾਂਜੀ
4: ਇਹ ਚੀਜ਼ ਦੀ ਬਹੁਤ ਵਧੀਆ ਵੱਡੀ ਘਾਟ ਆ ਜਦੋਂ ਵੀ ਕਿਸੇ ਦਾ ਤੇ ਮੋਹ ਬਣਦਾ ਤੇ ਰਿਸ਼ਤੇ ਜਦੋਂ ਨਿਭਦੇ ਸੀਗੇ ਉਦੋਂ ਤੇ ਇੰਨੇ ਜ਼ਿਆਦਾ ਨਿਭਦੇ ਸੀਗੇ ਵੀ ਕਿਸੇ ਨੂੰ ਮਾੜਾ ਜਿਹਾ ਕੋਈ ਯਾਦ ਵੀ ਕਰਦਾ ਸੀ ਕਿਤੇ ਆਖ ਦਿੰਦਾ ਸੀ ਅੱਜ ਮੈਨੂੰ ਉਹਦੀ ਯਾਦ ਬੜੀ ਆਉਂਦੀ ਤੇ ਸ਼ਾਮ ਤੱਕ ਕਈ ਵਾਰ ਉਹ ਆ ਵੀ ਜਾਂਦਾ ਸੀਗਾ
5: ਬਿਲਕੁਲ ਫਿਰ ਸਾਂਝ ਆ ਨਾ ਪਿਆਰਾਂ ਦੀ ਦਿਲਾਂ ਦੀ
4: ਹਾਂਜੀ ਸੋ ਇਹ ਦਿਲਾਂ ਦੀ ਸਾਂਝ ਆ
5: ਹਾਂਜੀ
4: ਤੇ ਭੈਣ ਭਰਾਵਾਂ ਦੇ ਵੱਡੀ ਭੈਣ ਦਾ ਰਿਸ਼ਤਾ ਮੈਨੂੰ ਲੱਗਦਾ ਇਹ ਮੇਰਾ ਖਿਆਲ ਆ ਵੀ ਰੱਬ ਨੇ ਦੂਜੀ ਮਾਂ ਦਿੱਤੀ ਹੁੰਦੀ ਹੈ
3: ਬਿਲਕੁਲ
4: ਜੇ ਬਾਈ ਦੇ ਵੇ ਬਹੁਤੀ ਥਾਂ ਇਹ ਸਾਂਝ ਆਉਂਦੀ ਹੈ ਸਾਹਮਣੇ
5: ਹਾਂਜੀ ਹਾਂਜੀ
4: ਭੈਣ ਵੱਡੀ ਭੈਣ ਜਿਹੜੀ ਹਮੇਸ਼ਾ ਮਾਂ ਵਾਂਗੂ ਖੜਦੀ ਆ
3: ਬਿਲਕੁਲ
4: ਪੇਕਿਆਂ ਦਾ ਸਾਥ ਉਦੋਂ ਆਪਣੇ ਸਾਹਮਣਾ ਤੱਕ ਦਿੰਦੀ ਹੈ ਜੇ ਕਿਤੇ ਅਭੀ ਨਵੀ ਉਹ ਚਾਰ ਭਰਾਵਾਂ ਚ ਕੋਈ ਭੈਣ ਭਰਾਵਾਂ ਚ ਹੁੰਦੀ ਵੀ ਆ ਤੇ ਵੱਡੀ ਭੈਣ ਜਿਹੜੀ ਮਾਂ ਵਾਂਗੂ ਮਾਂ ਪਿਓ ਵਾਂਗੂ ਸਾਹਮਣੇ ਆ ਕੇ ਉਹਨੂੰ ਸਾਲਵ ਕਰਕੇ
5: ਦਿੰਦੀ ਕਰਦੇ ਬਿਲਕੁਲ ਕਰਦੇ ਜੀ
4: ਸੋ ਪਰ ਸਾਡੇ ਇਤਿਹਾਸ ਵਿਚ ਇਹ ਵਾਕਿਆ ਵੱਡੀ ਭੈਣ ਦਾ ਬੜਾ ਵੱਡਾ ਰੋਲ ਆ ਗੁਰੂ ਨਾਨਕ ਸਾਹਿਬ ਜੀ ਜਦੋਂ ਸੱਚਾ ਸੁਬਦਾ ਕਰਕੇ ਇਹਨਾਂ ਜੀ ਵਾਪਸ ਆਪ ਜੀ ਭਲੀ ਭਾਂਤ ਜਾਣਦੇ ਵੀ ਪਿਤਾ ਜੀ ਬਹੁਤੇ ਕ੍ਰੋਧਿਤ ਹੋ ਕੇ ਉਹਨਾਂ ਦੇ ਮੁੱਖ ਤੇ ਚਪੇੜ ਵੀ ਮਾਰੀ
3: ਹਾਂਜੀ
4: ਕਹਿੰਦੇ ਇੱਕ ਵੱਜ ਗਈ ਜਦੋਂ ਦੂਜੀ ਵੱਜਣ ਲੱਗੀ ਫਿਰ ਭੈਣ ਜੀ ਗਾੜੀ ਆ ਕੇ
3: ਹਾਂਜੀ ਹਾਂਜੀ ਹਾਂਜੀ
4: ਸੋ ਹਮੇਸ਼ਾ ਇਹ ਪ੍ਰੋਟੈਕਟ ਕਰਦੇ ਰਹੇ ਨੇ ਰਿਸ਼ਤੇ ਰਿਸ਼ਤੇ ਬਹੁਤ ਨਾਜ਼ੁਕ ਹੁੰਦੇ ਆ ਪਰ ਇਹਨਾਂ ਨੂੰ ਸਾਂਭਣਾ ਬੜਾ ਔਖਾ ਵਾ ਸਾਂਭ ਕੇ ਰੱਖਣਾ ਚਾਹੀਦਾ ਭਾਵੇਂ ਉਹ ਬਲੱਡ ਦਾ ਹੋਵੇ ਭਾਵੇਂ ਉਹ ਮੂੰਹ ਬੋਲਿਆ ਹੋਵੇ
3: ਬਿਲਕੁਲ ਬਿਲਕੁਲ
4: ਹਾਂਜੀ ਤੇ ਮੈਂ ਨਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਰੀਆ ਦੀ ਲੜਾਈ ਲੱਗੀ ਸੀਗੀ ਤੇ ਉਦੋਂ ਇੰਗਲਿਸ਼ ਵੂਮਨ ਉੱਥੇ ਕੋਈ ਗਈ ਸੀਗੀ ਉੱਥੇ ਵੀਡੀਓ ਕਰਦੀ ਸੀਗੀ ਛੋਟਾ ਜਿਹਾ ਬੱਚਾ ਉਹਦੇ ਨਾਲ ਖੜਾ ਛੋਟਾ ਜਿਹਾ ਬੱਚਾ ਉਹਦਾ ਸਾਰਾ ਟੱਬਰ ਕਿਤੇ ਉਹ ਬਿਲਡਿੰਗ ਥੱਲੇ ਆਣ ਕੇ ਮਰ ਗਿਆ ਪਰ ਉਹ ਬੱਚਾ ਬਚ ਗਿਆ ਸੀਗਾ
3: ਹਾਂਜੀ
4: ਉਹਨੂੰ ਫੂਡ ਦਿੰਦੇ ਦਿੰਦੇ ਉਹ ਕਹਿੰਦੀ ਆਰ ਯੂ ਮਿਸ ਯੂਰ ਮਮ ਕਹਿੰਦੇ ਉਹਨੇ ਦਿੱਤਾ ਵੀ ਨਹੀਂ ਮੈਂ ਨਹੀਂ ਕਰਦਾ ਪਰ ਉਹਦੀਆਂ ਅੱਖਾਂ ਉਹ ਇਕਦਮ ਬਿਮਾਰ ਕਰਾਉਣ ਲੱਗ ਗਿਆ
3: ਬਿਲਕੁਲ ਬਿਲਕੁਲ
4: ਮੂੰਹ ਤੇ ਕਿਹਾ ਜਾਂ ਉਸ ਤਰ੍ਹਾਂ ਦੱਸਿਆ ਮਾਂ ਪਿਓ ਭੈਣ ਭਰਾ ਇਹ ਜਿਹੜੇ ਰਿਸ਼ਤੇ ਹੁੰਦੇ ਬੜੇ ਨਾਜ਼ੁਕ ਹੁੰਦੇ
3: ਇਸ
4: ਤਰ੍ਹਾਂ ਚ ਜਾਂਦੇ ਨੀ
5: ਨਹੀਂ ਜਾਂਦੇ
4: ਕਦੇ ਵੀ
5: ਬਿਲਕੁਲ
4: ਪਰ ਇਹ ਪਿਆਰ ਦਾ ਪਾਣੀ ਪਿਆਰ ਦੀ ਖਾਦ ਮੰਗਦੇ ਆ
6: ਦੇਖੋ ਜਿਹੜਾ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੈਗਾ ਨਾ, ਜਿਵੇਂ ਬਾਈ ਜੀ ਵੀ ਗੱਲ ਕਰਕੇ ਗਏ, ਇਹਦੇ ਚ ਕੋਈ ਦੋ ਰਾਇਆ ਨੀ ਗੇ। ਜਿਹੜੀ ਵੱਡੀ ਭੈਣ ਹੈਗੀ ਆ ਉਹ ਵਾਕਈ ਮਾਂ ਦੇ ਬਰਾਬਰ ਹੁੰਦੀ ਹੈਗੀ ਉਪਾਧੀ ਉਹਦੀ।
5: ਹਾਂਜੀ ਹਾਂਜੀ।
6: ਮੈਂ ਨਾ ਇੱਕ ਆ ਜਿਹੜਾ ਕਰਤਾਰਪੁਰ ਕੋਰੀਡੋਰ ਖੁੱਲਿਆ ਨਾ ਜਿਹੜਾ ਜੀ,
5: ਹਾਂਜੀ ਹਾਂਜੀ,
6: ਇੱਥੇ ਨਾ ਦੇਖੋ ਹੁਣ ਤੁਸੀਂ, ਮੈਂ ਦੱਸਦਾ ਹੈਗਾ ਵੀ ਗੱਲ, ਇੱਕ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖੀ
3: ਹਾਂਜੀ
6: ਕਿ ਵੀ ਜਦੋਂ 47 ਦੀ ਵੰਡ ਹੋਈ ਆ ਤੇ ਜਿਹੜੀ ਵੱਡੀ ਭੈਣ ਸੀਗੀ ਉਹ ਪਾਕਿਸਤਾਨ ਰਹਿ ਗਈ
5: ਤੇ ਭਰਾ
6: ਇੰਡੀਆ ਆ ਗਿਆ।
5: ਬਿਲਕੁਲ ਬਿਲਕੁਲ ਹਾਂਜੀ ਹਾਂਜੀ।
6: ਉਸ ਤੋਂ ਬਾਅਦ ਦੇ ਵਿੱਚ ਉਹ ਕਿਤੇ ਨਾ ਜਿਵੇਂ ਜਿਹੜੇ ਬਲੌਗਰ ਹੈਗੇ ਆ ਕੋਈ ਵੀਡੀਓ ਬਣਾਉਂਦੇ ਕਰਦੇ ਹੈਗੇ ਆ, ਉਹ ਪੁੱਛਦੇ ਆ ਤੁਸੀਂ ਕਿਹੜਾ ਪਿੰਡ ਸੀ, ਉਹ ਪਾਕਿਸਤਾਨ ਆਪਦੇ ਪਾਕਿਸਤਾਨ ਦੇ ਬਜ਼ੁਰਗ ਪਾਕਿਸਤਾਨ ਦੇ ਦੱਸਦਾ ਹੈਗਾ ਤੇ ਜਿਹੜੀ ਹੈਗੀ ਆ ਜਿਹੜੀ ਉਹਦੀ ਭੈਣ ਹੈਗੀ ਆ ਉਹ ਆਪਣੇ ਪੰਜਾਬ ਦੇ ਦੱਸਦੀ ਹੈ।
5: ਹਾਂਜੀ ਹਾਂਜੀ।
6: ਉਸ ਤੋਂ ਬਾਅਦ ਦੇ ਵਿੱਚ ਕਿਸੇ ਬੰਦੇ ਨੂੰ ਵੇਖਦਾ ਯਾਰ ਵੀ ਹੈ ਤੇ ਦੋਨੇ ਸਹੀ ਗੱਲ ਦੱਸਦੇ ਗਿਆ, ਉਹ ਐਸੀ ਗੱਲ ਬਣੀ ਕਿ ਉਸ ਤੋਂ ਬਾਅਦ ਦੇ ਵਿੱਚ ਵਾਹਗਾ ਸਰਹੱਦ ਦੇ ਉੱਥੇ
5: ਕਰਤਾਰਪੁਰ ਕੋਰੀਡੋਰ ਚ ਮਿਲੇ
6: ਦੋਨਾਂ ਭੈਣ ਭਰਾਵਾਂ ਨੂੰ ਉੱਥੇ ਮਿਲਾਇਆ ਗਿਆ।
5: ਹਾਂਜੀ ਹਾਂਜੀ।
3: ਕੀ ਬਾਤ ਹੈ,
6: ਦੇਖ ਲਓ ਵੀ ਕਿੱਡਾ ਜਾਨੀ ਕਿ ਕਿੱਡਾ ਵਧੀਆ ਗੂੜਾ ਰਿਸ਼ਤਾ ਜਿਹੜਾ ਹੈਗਾ ਉਹ ਕੋਰੀਡੋਰ ਸੋਸ਼ਲ ਮੀਡੀਆ ਨੇ ਉਹ ਦੋਨੇ ਭੈਣਾਂ ਭੈਣ ਭਰਾਵਾਂ ਨੂੰ
5: ਮਿਲਾ ਦਿੱਤਾ।
3: ਬਿਲਕੁਲ ਜੀ ਬਿਲਕੁਲ।
6: ਬਾਕੀ ਅੱਜ ਤੁਸੀਂ ਜਿਹੜੇ ਗਾਣੇ ਸੀਗੇ ਵੀ ਭੈਣ ਭਰਾ ਦੇ ਉੱਤੇ ਲਾਉਣੇ ਸੀ ਤੇ ਮੈਂ ਸੋਚਦਾ ਸੀ ਵੀ ਸ਼ਾਇਦ ਕੋਈ ਲਾਇਆ ਹੋਊਗਾ, ਮੇਰਾ ਖਿਆਲ ਇੱਕ ਤਾਂ ਬਹੁਤ ਵਧੀਆ ਗਾਣਾ ਹੈਗਾ ਜੀ ਨਾਨਕ ਵੀਰ ਆ ਵੀ ਮੈਂ ਤੈਨੂੰ
5: ਘੋੜੀ ਚੜਾਨੀ ਹੈ
6: ਚੜੇ ਨੀ।
5: ਹਾਂਜੀ ਹਾਂਜੀ।
6: ਤੇ ਇੱਕ ਸੀਗਾ ਆਪਣਾ ਖਾਲੀ ਘੋੜੀ ਹਿਣਕਦੀ ਉੱਤੇ ਨਾ
5: ਦੀਂਦਾ ਵੀਰ।
3: ਹਾਂਜੀ ਹਾਂਜੀ।
6: ਤੇ ਇਹਦੇ ਨਾਲ ਇੱਕ ਹੋਰ ਰਿਸ਼ਤਾ ਹੈਗਾ ਜੀ, ਜੇ ਹੁਣ ਭੈਣ ਭਰਾ ਹੈਗਾ ਤੇ ਨਾਲ ਇੱਕ ਭਰਜਾਈ ਦਾ ਵੀ ਰਿਸ਼ਤਾ ਆਉਂਦਾ ਜਾਂਦਾ ਹੈਗਾ ਜਿਹਦੇ ਚ ਆਮ ਤੌਰ ਤੇ ਉਹ ਗੀਤ ਆਉਂਦਾ ਹੈਗਾ ਸੁਰਿੰਦਰ ਕੌਰ ਦਾ, ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵੇ ਪੱਤ
5: ਹਰੇ ਹਰੇ
6: ਹਰੇ, ਆਖਣੀ ਨਣਾਨੇ ਆਪਦੇ ਵੀਰ ਨੂੰ ਕਦੇ ਤਾਂ ਭੈੜਾ
5: ਹੱਸਿਆ ਕਰੇ।
3: ਹਾਂਜੀ।
6: ਤੇ ਇੱਕ ਹੀ ਸੁਰਿੰਦਰ ਕੌਰ ਦਾ ਹੋਰ ਗੀਤ ਹੈਗਾ, ਦੀਵਿਆਂ ਵੇਲੇ ਕਿਸੇ ਆਣ ਕੁੰਡਾ ਖੜਕਾਇਆ, ਨੀ ਉੱਠ ਵੇਖ ਨਣ ਦੇ ਕੌਣ
5: ਪਰਾਉਣਾ ਆਇਆ।
6: ਤੇ ਇੱਕ ਮੇਰਾ ਜਿਹਾ ਗੀਤ ਜੇ ਤੁਸੀਂ ਪਲੇ ਕਰ ਦਿਓਗੇ ਤਾਂ ਵਧੀਆ ਹੈਗਾ, ਉਹ ਹੈਗਾ ਭੈਣ ਤੇਰੀ ਹਰ ਵੇਲੇ ਪੂੰਜਦੀ ਰਹਿੰਦੀ ਵੇ, ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਗੀਤ ਦਾ ਨਾਂ ਹੈ ਤੇਰੀਆਂ ਕਿਤਾਬਾਂ ਵਾਲਾ ਰੱਖਣਾ। ਇਹ ਮੈਨੂੰ ਹੁਣ ਗਾਇਕ ਦਾ ਨੀ ਮੈਨੂੰ ਯਾਦ ਹੈਗਾ, ਤੁਸੀਂ ਇੰਨਾ ਪਾ ਲਿਓ ਵੀ ਰੱਖਣਾ, ਕਿਤਾਬਾਂ ਵਾਲਾ ਰੱਖਣਾ ਪਾ ਕੇ ਤੁਸੀਂ ਦੇਖਿਓ, ਗੀਤ ਦੇ ਬੋਲ ਸੁਣ ਕੇ ਵੇਖਿਓ ਵੀ ਇੱਕ ਜਿਹੜੀ ਭੈਣ ਹੈਗੀ ਆ ਉਹਦਾ ਜਿਹੜਾ ਵੀਰ ਹੈ ਉਹ ਇੱਕ ਕਿਸੇ ਕਹਿ ਲਓ ਉਸ ਸਮੇਂ ਦੇ ਕੋਈ ਜਨੂੰਨ ਸੀ ਜਾਂ ਉਸ ਸਮੇਂ ਦੀ ਇੱਕ ਲਹਿਰ ਸੀ।
3: ਜ਼ਰੂਰ ਜ਼ਰੂਰ ਅਸੀਂ ਲੱਭ ਕੇ ਜ਼ਰੂਰ ਅਸੀਂ ਪਲੇ ਕਰਾਂਗੇ, ਸਾਡੇ ਕੋਲ 20 ਮਿੰਟ ਬਚੇ ਆ ਤੇ ਅਸੀਂ ਜਿੰਨੇ ਹੋ ਸਕਦੇ ਆ ਫਰਮੇਸ਼ਾਂ ਪੂਰੀਆਂ ਕਰਾਂਗੇ। ਧੰਨਵਾਦ ਜੀ।
6: ਜੀ ਧੰਨਵਾਦ
3: ਧੰਨਵਾਦ। ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
5: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
7: ਮੈਂ ਕਿਹਾ ਚੱਲ ਸੁਣ ਹੀ ਲਓ ਤੁਸੀਂ ਕੋਲਾਂ, ਦੋ ਮੈਂ 20 ਮਿੰਟ ਵੇਟ ਹੀ ਕਰ ਲੈਂਦੇ ਆਪਾਂ।
3: ਨਹੀਂ ਨਹੀਂ ਨਹੀਂ, ਉਹ ਕਾਫੀ ਲੰਮੀਆਂ ਹੁੰਦੀਆਂ, ਅਸੀਂ ਟਰਾਈ ਕਰਦੇ ਹੁੰਦੇ ਕਿ ਥੋੜੀ ਜਿਹੀ ਗੱਲ ਹੋਵੇ, ਪਰ ਉਹ ਕਰਦੇ ਕਰਦੇ ਗੱਲ ਲੰਮੀ ਹੋ ਜਾਂਦੀ ਆ।
7: ਹਾਂਜੀ, ਬਹੁਤ ਸੋਹਣਾ ਵਿਸ਼ਾ ਅੱਜ ਤੁਸੀਂ ਚੁਣਿਆ।
3: ਹਾਂਜੀ ਹਾਂਜੀ।
7: ਧੀਆਂ ਤੇ ਭੈਣਾਂ ਦਾ।
3: ਹਾਂਜੀ ਹਾਂਜੀ।
7: ਅਸੀਂ ਮੈਂ ਆਈ ਸੋਚੀ ਜਾਂਦਾ ਸੀ, ਮੈਂ ਮੇਰੇ ਮਾਸੀ ਜੀ ਹੁਣੇ ਵੀ ਤੇ ਮੰਮਾ ਵੀ 70 ਦੇ ਕਰੀਬ ਹੈ ਤੇ ਮਾਸੀ ਜੀ ਮੇਰੇ ਦਾ 80 ਪਲੱਸ ਹੈ, ਹੁਣ ਵੀ ਉਹ ਭੱਜ ਕੇ ਜਾਂਦੇ ਆ ਪੇਕਿਆਂ ਨੂੰ ਜਦੋਂ ਕਿਤੇ ਸਾਨੂੰ ਮੌਕਾ ਮਿਲੇ, ਬਜ਼ੁਰਗ ਆ ਉਹ ਤੇ ਫਿਰ ਵੀ ਕਹਿੰਦੇ ਸਾਨੂੰ ਸਕੂਨ ਮਿਲ ਜਾਂਦਾ ਉੱਥੇ ਜਾ ਕੇ।
3: ਸਹੀ ਗੱਲ
7: ਹੈ। ਆਪਦੇ ਭਰਾ ਨੂੰ ਇੱਕ ਸਾਡੇ ਮਾਮਾ ਜੀ
3: ਬਜ਼ੁਰਗ
7: ਆ ਜਿਵੇਂ,
3: ਹਾਂਜੀ ਹਾਂਜੀ,
7: ਵੀ ਬਹੁਤ ਸੋਹਣਾ ਤੁਸੀਂ ਵੀ ਹਰ ਟੱਚ ਪੂਰਾ ਕਰਦਾ ਆਪਾਂ ਨੂੰ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਹੁੰਦਾ।
3: ਬਿਲਕੁਲ ਬਿਲਕੁਲ ਬਿਲਕੁਲ।
7: ਇਸ ਤਰ੍ਹਾਂ ਹੀ ਮੈਂ ਕਹਿੰਦਾ ਇੱਕ ਰਾਜਵੀਰ ਜਵੰਦਾ ਧੀਆਂ ਸੌਂਗ ਆ, ਬਹੁਤ ਸੋਹਣਾ।
3: ਹਾਂਜੀ ਹਾਂਜੀ,
5: ਧੀਆਂ ਹੈਗਾ ਜੀ।
7: ਹਾਂਜੀ, ਜੇ ਤੁਸੀਂ ਕਰ ਦੋ ਤਾਂ ਵਧੀਆ।
3: ਜਰੂਰ ਜਰੂਰ ਜਰੂਰ ਪਲੇ ਕਰਾਂਗੇ।
5: ਕੋਈ ਗੱਲ ਨਹੀਂ,
3: ਧੰਨਵਾਦ ਜੀ।
7: ਧੰਨਵਾਦ,
5: ਥੈਂਕ ਯੂ।
3: ਧੰਨਵਾਦ। ਤੇ ਬਹੁਤ ਸਾਰੀ ਆਪਣੇ ਕੋਲ ਫਰਮਾਇਸ਼ਾਂ ਆ ਚੁੱਕੀਆਂ ਤੇ ਬੈਕ ਟੂ ਬੈਕ ਆਪਾਂ ਡਾਕਟਰ ਸਾਹਿਬ ਪਲੇ ਕਰਦੇ ਰਹਾਂਗੇ। ਵੱਡੇ ਬਾਈ ਤੋਂ ਸਟਾਰਟ ਕਰਾਂਗੇ ਤੇ ਫਿਰ ਨਾਲ ਦੀ ਨਾਲ ਜਿੰਨੇ ਹੋ ਸਕਦੇ ਹੋਏ ਆਪਾਂ ਅੱਜ ਦੇ ਜਿਹੜੇ ਗੀਤ ਨੇ ਆਪਾਂ ਟਰਾਈ ਕਰਾਂਗੇ।
5: ਵੱਧ ਤੋਂ ਵੱਧ
3: ਕਾਫੀ ਲੰਮੀ ਲਿਸਟ ਹੋ ਚੁੱਕੀ ਹੈ ਤੇ ਲਾਸਟ ਤੇ ਆਪਣੇ ਕੋਲ 15 ਮਿੰਟ ਹੀ ਬਚੇ ਆ, ਕਿਉਂਕਿ 5 ਮਿੰਟ ਦਾ ਲਾਸਟ ਗੀਤ ਹੁੰਦਾ ਤੇ 15 ਮਿੰਟ ਆਪਣੀ ਗੱਲਬਾਤ ਨੇ। ਤਾਂ ਸਾਰਿਆਂ ਦੱਸ ਗਏ ਕਿ ਮਨਜੋਤ ਸਿੰਘ ਰੈਲਟਰ ਜਿਹੜੇ ਆ ਉਹਨਾਂ ਕੋਲ ਐਂਬਰ ਗੇਟ ਵਾਲੀ ਸਾਈਡ ਤੇ ਵਾਲਮਾਰਟ ਦੀ ਬੈਕ ਸਾਈਡ ਤੇ ਸਿੰਗਲ ਫੈਮਿਲੀ ਹੋਮ ਹੈਗੇ ਨੇ, ਤੇ ਜੇ ਤੁਸੀਂ ਵਾਲਮਾਰਟ ਦੀ ਬੈਕ ਸਾਈਡ ਤੇ ਨੇੜੇ ਤੇੜੇ ਘਰ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਗਏ ਕਿ ਤੁਸੀਂ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰਕੇ ਵਧੀਆ ਵਧੀਆ ਡੀਲਾਂ ਲੈ ਸਕਦੇ ਹੋ ਅਤੇ ਕਲਗੀਧਰ ਦਰਬਾਰ ਸਾਹਿਬ ਦੇ ਵੀ ਗੁਰਦੁਆਰਾ ਸਾਹਿਬ ਦੇ ਵੀ ਨੇੜੇ ਤੇੜੇ ਉਹਨਾਂ ਕੋਲ ਕਾਫੀ ਫੈਮਿਲੀ ਹੋਮ ਹੈਗੇ ਨੇ ਜੇ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਮਿਲ ਜਾਏ ਆਪਾਂ ਨੂੰ ਸੁਬਹਾ ਸ਼ਾਮ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ ਦਾ ਤੁਹਾਡੇ ਲਈ ਸੁਨਹਿਰੀ ਮੌਕਾ ਮਨਜੋਤ ਸਿੰਘ ਰਿਐਲਟਰ ਨਾਲ ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਡੀਲਾਂ ਲੈ ਸਕਦੇ ਹੋ ਆਫ ਮਾਰਕੀਟ ਵੀ ਬਹੁਤ ਸਾਰੀਆਂ ਇਹਨਾਂ ਕੋਲ ਡੀਲਾਂ ਮਿਲ ਜਾਣੀਆਂ ਜੇ ਤੁਸੀਂ ਘਰ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇੱਕ ਵੀਕ ਦੇ ਵਿੱਚ ਵਿੱਚ ਘਰ ਤੁਹਾਡਾ ਸੇਲ ਵੀ ਕਰਾ ਦੇਣਗੇ ਨੰਬਰ ਨੋਟ ਕਰ ਲਓ 204-999-1105 ਦੁਬਾਰਾ ਨੰਬਰ ਨੋਟ ਕਰ ਲਓ ਮਨਜੋਤ ਸਿੰਘ ਰਿਐਲਟਰ ਦਾ ਅਤੇ ਵਧੀਆ ਵਧੀਆ ਡੀਲਾਂ ਲੈ ਲਓ 204

0: ਵਾਹ ਜੀ ਵਾਹ। ਅਤੇ ਇਹ ਕੁਝ ਜਿਹੜੀ ਪਲੇਲਿਸਟ ਅਸੀਂ ਤੁਹਾਡੇ ਲਈ ਸਾਂਭ ਕੇ ਰੱਖੀ ਸੀ ਅਤੇ ਲਾਸਟ 'ਤੇ ਅਸੀਂ ਟਰਾਈ ਕੀਤੀ ਹੈ ਕਿ ਲਾਸਟ ਵਾਲੇ 5-6 ਮਿੰਟਾਂ ਦੇ ਵਿੱਚ ਘੱਟੋ ਘੱਟ ਅਸੀਂ 10 ਜਾਂ 15 ਸੌਂਗ ਤੁਹਾਨੂੰ ਟਰਾਈ ਕੀਤਾ ਕਿ ਜੇ ਤੁਸੀਂ ਇਹ ਸੁਣਨਾ ਚਾਹੁੰਦੇ ਇਹਨਾਂ 'ਚੋਂ ਕੋਈ ਵੀ ਤੁਹਾਨੂੰ ਸੌਂਗ ਪਸੰਦ ਹੋਵੇ ਜ਼ਰੂਰ ਇਹ ਸੁਣਿਓ ਜੀ, ਕਿਉਂਕਿ ਇਹ ਜਿਹੜੇ ਭੈਣ ਭਰਾ ਦੇ ਰਿਸ਼ਤੇ ਨੂੰ ਜਿਹੜੇ ਦਰਸਾਉਂਦੇ ਨੇ, ਤਾਂ ਜ਼ਰੂਰ ਇਹ ਤੁਸੀਂ ਵਿਹਲੇ ਟਾਈਮ ਫ੍ਰੀ ਟਾਈਮ ਦੇ ਵਿੱਚ ਇਹ ਸੁਣਿਓ ਜੀ, ਕਿਉਂਕਿ ਹਰ ਇੱਕ ਗੀਤ ਦੇ ਵਿੱਚ ਇੱਕ ਰਾਈਟਰ ਵੱਲੋਂ ਅਤੇ ਇੱਕ ਗੀਤਕਾਰ ਵੱਲੋਂ ਬੜੀਆਂ ਜਿਹੜੇ ਜਜ਼ਬਾਤ ਫੀਲਿੰਗ ਜਿਹੜੀਆਂ ਉਹ ਪਾਈਆਂ ਜਾਂਦੀਆਂ। ਅਤੇ ਲਾਸਟ ਦੇ ਵਿੱਚ ਆਪਾਂ ਨੇ ਹੁਣ ਕੋਲ ਲਾਸਟ ਜਿਹੜੇ 7 ਮਿੰਟ ਬਚੇ ਆ, ਅਤੇ ਲਾਸਟ 'ਤੇ ਅਸੀਂ ਗੀਤ ਪਲੇ ਕਰਾਂਗੇ। ਅਤੇ ਹੁਣ ਜਾਂਦੇ ਜਾਂਦੇ ਸਾਰਿਆਂ ਦਾ ਧੰਨਵਾਦ ਕਰਦੇ, ਪਹਿਲਾਂ ਤਾਂ ਡਾਕਟਰ ਗੁਰਦਾਸ ਸਿੰਘ ਸਿੱਖੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਇੰਟਰਸਟਿੰਗ ਜਿਹਾ ਟੋਪਿਕ ਲੈ ਕੇ ਅਤੇ ਬੜੇ ਸੋਹਣੇ ਜਿੰਨੇ ਵੀ ਸਵਾਲ ਸੀ ਸਾਰਿਆਂ ਦੇ ਜਵਾਬ ਦਿੰਦੇ ਰਹੇ ਹੋ ਜੀ।
1: ਹਾਂਜੀ ਬਿਲਕੁਲ ਬਿਲਕੁਲ, ਸਾਡੀ ਰੇਡੀਓ ਧਮਾਲ ਟੀਮ ਵੱਲੋਂ ਸਾਰੇ ਸਰੋਤਿਆਂ ਦਾ ਅਤੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ, ਔਰ ਅਸੀਂ ਇਹ ਰਿਸ਼ਤਿਆਂ ਦੀ ਲੜੀ ਦੇ ਵਿੱਚ ਇਹਨਾਂ ਰਿਸ਼ਤਿਆਂ ਨੂੰ ਹੋਰ ਅੱਗੇ ਤੋਰਾਂਗੇ, ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਰੇਡੀਓ ਧਮਾਲ ਦੀ ਫੈਮਿਲੀ ਹੈ ਜਿਹੜੀ ਸਾਨੂੰ ਪਿਆਰ ਦਿੰਦੀ ਰਹੇਗੀ, ਤਾਂ ਕਿ ਅਸੀਂ ਨਵੇਂ ਨਵੇਂ ਜਿਹੜੇ ਟੋਪਿਕ, ਨਵੇਂ ਨਵੇਂ ਰਿਸ਼ਤਿਆਂ ਦੇ ਉੱਪਰ ਜੋ ਗਾਣੇ ਹੈ ਗੀਤਕਾਰਾਂ ਨੇ ਲਿਖੇ ਆ, ਕਿਸ ਤਰੀਕੇ ਦੇ ਨਾਲ ਇਹਨਾਂ ਰਿਸ਼ਤਿਆਂ ਨੂੰ ਪਰੋਇਆ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ, ਅਸੀਂ ਇਹ ਤੁਹਾਡੇ ਰੂਬਰੂ ਕਰਦੇ ਰਹਾਂਗੇ। ਔਰ ਇੱਕ ਵਾਰੀ ਫਿਰ ਰੇਡੀਓ ਧਮਾਲ ਦੀ ਸਾਰੀ ਫੈਮਿਲੀ ਦਾ ਕੋਟਨ ਕੋਟ ਧੰਨਵਾਦ, ਜਿਨ੍ਹਾਂ ਨੇ ਬਹੁਤ ਭਰ ਕੇ ਸਾਨੂੰ ਪਿਆਰ ਦਿੱਤਾ ਹੈਗਾ ਟਿਕਟੋਕ ਦੇ ਉੱਪਰ ਵੀ, ਔਰ ਕਾਲਰਸ ਦੇ ਰੂਪ ਦੇ ਵਿੱਚ ਵੀ ਬਹੁਤ ਸਾਰੀਆਂ ਕਾਲਾਂ ਆਈਆਂ। ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਤੁਸੀਂ ਇਸ ਫੈਮਿਲੀ ਨਾਲ ਜੁੜੇ ਰਹੋਗੇ, ਔਰ ਜੇਕਰ ਕਿਸੇ ਦੀ ਜਾਣੇ ਅਣਜਾਣੇ ਦੇ ਵਿੱਚ ਕਾਲ ਮਿਸ ਰਹਿ ਗਈ ਹੋਵੇ, ਜਾਂ ਕੋਈ ਤੁਹਾਡਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਜਾਂ ਟਿਕਟੋਕ ਦੇ ਉੱਪਰ ਕੋਈ ਮੈਸੇਜ ਸਾਥੋਂ ਨਾ ਪੜਿਆ ਗਿਆ ਹੋਵੇ, ਤਾਂ ਉਹਦੇ ਵਾਸਤੇ ਅਸੀਂ ਕਿਵਾਂ ਦੇ ਜਾਂਚ ਕਰ।
0: ਬਿਲਕੁਲ ਜੀ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਡਾਕਟਰ ਗੁਰਦਾਸ ਸਿੰਘ ਸੇਖੋ ਜੀ, ਤੁਸੀਂ ਸਾਡੇ ਰੂਬਰੂ ਸੀਗੇ ਅਤੇ ਅੱਜ ਬਹੁਤ ਸਾਰੇ ਤੁਸੀਂ ਸਵਾਲਾਂ ਦੇ ਜਵਾਬ ਦਿੰਦੇ ਰਹੇ। ਅਤੇ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਆਪਣੇ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਕੱਲ੍ਹ ਦਾ ਪ੍ਰੋਗਰਾਮ, ਅਤੇ ਮਾਨਸਾ ਵੀ ਆਪਣੇ ਦਰਮਿਆਨ 1:30 ਵਜੇ ਪਹੁੰਚ ਜਾਂਦੇ ਹੁੰਦੇ, ਅਤੇ ਕੱਲ੍ਹ ਦਾ ਜਿਹੜਾ ਸ਼ੋਅ 1 ਤੋਂ ਲੈ ਕੇ 3 ਵਜੇ ਤੱਕ ਹੋਊਗਾ, ਅਤੇ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਕੱਲ੍ਹ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾਊਗਾ। ਅਤੇ ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ, ਅਤੇ ਕਿਤੇ ਨਾ ਕਿਤੇ ਜੇ ਤੁਹਾਡੀ ਕੋਈ ਕਾਲ ਮਿਸ ਰਹਿ ਗਈ ਹੋਵੇ ਜਾਂ ਤੁਹਾਡਾ ਕੋਈ ਕਮੈਂਟ ਅਸੀਂ ਰੀਡ ਨਾ ਕਰ ਪਾਈ ਹੋਈ, ਮਾਫ਼ੀ ਦੇ ਜਾਣ ਸਕਾਂ, ਪਰ ਟਰਾਈ ਕਰਦੇ ਹੁੰਦੇ ਕਿ ਸਾਰੀਆਂ ਕਾਲਾਂ ਸਾਰੀਆਂ ਫਰਮਾਇਸ਼ਾਂ ਤੁਹਾਡੀਆਂ ਪੂਰੀਆਂ ਕੀਤੀਆਂ ਜਾਣ। ਅਤੇ ਆਪਣਾ ਜਿਹੜਾ ਇੱਕ ਰੇਡੀਓ ਤੋਂ ਮਾਲਕ ਇੱਦਾਂ ਦਾ ਸ਼ੋਅ ਆ ਜਿੱਥੇ 1 ਤੋਂ 3 ਪ੍ਰੋਪਰ ਫੈਮਿਲੀ ਸ਼ੋਅ ਹੁੰਦਾ, ਅਤੇ ਇਕੱਲੀ ਇਕੱਲੀ ਗੱਲ ਆਪਾਂ ਜਿੱਦਾਂ ਆਪਾਂ ਫੈਮਿਲੀ ਦੇ ਵਿੱਚ ਗੱਲਾਂ ਖੋਲ੍ਹ ਕੇ ਕਰਦੇ ਹਾਂ, ਅਤੇ ਉੱਦਾਂ ਰਿਸ਼ਤਿਆਂ ਨੂੰ ਲੈ ਕੇ ਆਪਾਂ ਗੱਲਾਂ ਅੱਜ ਖੋਲ੍ਹ ਕੇ ਕਰ ਰਹੇ ਸੀ। ਫਿਰ ਜਿਹੜਾ ਕੱਲ੍ਹ ਦਾ ਜਿਹੜਾ ਇੰਟਰਸਟਿੰਗ ਜਿਹਾ ਟੋਪਿਕ ਹੋਊਗਾ, ਕੋਈ ਨਾ ਕੋਈ ਆਪਣਾ ਇਨਫੋਰਮੇਸ਼ਨ ਲੈ ਕੇ ਆਉਂਦੇ ਨੇ ਮਾਨ ਸਾਹਿਬ, ਰਾਜਮਾਨ ਸਾਹਿਬ, ਜਿਹੜੀਆਂ ਆਪਾਂ ਇੰਟਰਸਟਿੰਗ ਦੀਆਂ ਗੱਲਾਂ ਕਰਦੇ, ਉਹਨਾਂ ਨਾਲ ਫਿਰ ਐਂਡ 'ਤੇ ਤੁਹਾਨੂੰ ਹੈਲਥ ਟਿਪ ਵੀ ਦੇ ਕੇ ਜਾਣਗੇ, ਤਾਂ ਕੱਲ੍ਹ ਦਾ ਪ੍ਰੋਗਰਾਮ ਵੀ ਮਿਸ ਨਾ ਕਰੋ ਜੀ। 1 ਵਜੇ ਤੋਂ ਲੈ ਕੇ 3 ਵਜੇ ਤੱਕ ਕੱਲ੍ਹ ਦੇ ਦਿਨ ਆਪਾਂ ਤੁਹਾਡੇ ਨਾਲ ਰੂਬਰੂ ਹੋਵਾਂਗੇ, ਦਿਲ ਦੀਆਂ ਗੱਲਾਂ ਕਰਦੇ ਰਹਾਂਗੇ। ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਗਏ ਕਿ ਅਸੀਂ ਟਿਕਟੋਕ ਦੇ ਉੱਤੇ ਅਤੇ ਇੰਸਟਾ ਦੇ ਉੱਤੇ ਰੇਡੀਓ ਧਮਾਲ ਦੇ ਨਾਮ ਦੀ ID ਦੇ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਹਾਂ, ਵਿਨੀਪੈਗ ਦੇ ਵਿੱਚ ਜੋ ਅਪਡੇਟਸ ਹੁੰਦੇ ਨੇ, ਅਤੇ ਜਾਂ ਟਿਕਟੋਕ ਦੇ ਉੱਤੇ ਵੀ ਲਾਈਵ ਤੁਹਾਨੂੰ ਰੂਬਰੂ ਹੁੰਦੇ ਰਹਿੰਦੇ ਆ। ਜਿੰਨੇ ਤੁਸੀਂ ਲਾਈਵ ਜੁੜੇ ਹੋਏ ਹੋ ਟਿਕਟੋਕ ਦੇ ਉੱਤੇ, ਪਲੀਜ਼ ਫੋਲੋ ਜ਼ਰੂਰ ਕਰ ਲਿਓ ਜੀ, ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਆਈਏ ਤੁਸੀਂ ਸਾਨੂੰ ਦਿਲ ਦੀ ਗੱਲ ਦਿਲ ਤੱਕ ਉਹ ਨੋਟੀਫਿਕੇਸ਼ਨ ਜ਼ਰੂਰ ਪਹੁੰਚ ਜਾਵੇ ਤੁਹਾਡੇ ਕਿ ਰੇਡੀਓ ਧਮਾਲ ਦੀ ਟੀਮ ਲਾਈਵ ਆ ਚੁੱਕੀ ਆ। ਅਤੇ ਇਹਦੇ ਨਾਲ ਨਾਲ ਹੀ ਅਸੀਂ ਇੰਸਟਾ ਦੇ ਉੱਤੇ ਵਿਨੀਪੈਗ ਦੇ ਵਿੱਚ ਜੋ ਵੀ ਲੇਟੈਸਟ ਅਪਡੇਟ ਹੁੰਦੇ ਰਹਿੰਦੇ ਆ ਉਹ ਜ਼ਰੂਰ ਅਪਡੇਟ ਕਰਦੇ ਰਹਿੰਦੇ ਹਾਂ। ਰੇਡੀਓ ਧਮਾਲ ਜ਼ਰੂਰ ਇੰਸਟਾਗ੍ਰਾਮ ਦੇ ਉੱਤੇ ਵੀ ਸਰਚ ਕਰਕੇ ਫੋਲੋ ਕਰ ਲਿਓ ਜੀ। ਅਤੇ 1 ਤੋਂ 3 ਸਾਡਾ ਟਾਰਗੇਟ ਇਹੀ ਹੁੰਦਾ ਕਿ ਇੰਟਰਸਟਿੰਗ ਜਿਹਾ ਟੋਪਿਕ ਅਤੇ ਨੌਲੇਜ ਕੁਝ ਇਨਫੋਰਮੇਸ਼ਨ ਸਾਰਿਆਂ ਦੇ ਲਈ ਲੈ ਕੇ ਆਈਏ, ਅਤੇ ਸਾਨੂੰ ਕਾਲਰ ਜਿਹੜੇ ਸਾਡੇ ਸਰੋਤੇ ਨੇ ਉਹ ਵੀ ਬੈਕ ਟੂ ਬੈਕ ਸਾਨੂੰ ਕਾਲ ਕਰਕੇ ਹੋਰ ਇਨਫੋਰਮੇਸ਼ਨ 'ਚ ਵਾਧਾ ਕਰਦੇ ਰਹਿੰਦੇ ਆ, ਕਿਉਂਕਿ ਜਿਹੜੇ ਲਿਸਨਰ ਨੇ ਬਹੁਤ ਹੀ ਨੌਲੇਜ ਰੱਖਦੇ ਨੇ ਅਤੇ ਕੀ ਹੋ ਰਿਹਾ ਆ ਅਤੇ ਉਸ ਦੇ ਉੱਤੇ ਕੀ ਆਪਾਂ ਐਕਸ਼ਨ ਲੈ ਸਕਦੇ ਹਾਂ ਜਾਂ ਕੀ ਅਪਡੇਟ ਨੇ, ਅਤੇ ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਰਹਿੰਦੇ। ਅਤੇ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਡਾਕਟਰ ਅੱਜ ਦਾ ਪ੍ਰੋਗਰਾਮ ਡਾਕਟਰ ਗੁਰਦਾਸ ਸਿੰਘ ਸੇਖੋਂ ਨਾਲ ਸੀਗਾ, ਅਤੇ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਹੋਊਗਾ ਆਪਣਾ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਜਾਊਗਾ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਕਾਫੀ ਬੁੱਕਸ ਪੜ੍ਹਦੇ ਨੇ ਬਹੁਤ ਸਾਰੀਆਂ, ਉਹ ਵੀ ਬਹੁਤ ਸਾਰੀ ਇਨਫੋਰਮੇਸ਼ਨ ਅਤੇ ਨੌਲੇਜ ਲੈ ਕੇ ਆਉਂਦੇ ਨੇ। ਅਤੇ ਉਹ ਕੱਲ੍ਹ ਦਾ ਪ੍ਰੋਗਰਾਮ ਮਿਸ ਨਾ ਕਰਿਓ ਜੀ, ਅਤੇ ਆਪਾਂ ਜ਼ਰੂਰ ਤੁਹਾਡੀਆਂ ਕਾਲਾਂ ਵੀ ਅਟੈਂਡ ਕਰਦੇ ਰਹਾਂਗੇ। ਜੇ ਤੁਹਾਡੇ ਕੋਈ ਸਵਾਲ ਵੀ ਹੋਏ 280 ਕਿਆਸੀ ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰਿਓ ਜੀ, ਅਤੇ ਆਪਦੇ ਸੁਝਾਅ ਵੀ ਜ਼ਰੂਰ ਦਿੰਦੇ ਰਹੋ ਜੀ। ਅਤੇ ਅੱਜ ਦਾ ਪ੍ਰੋਗਰਾਮ ਇੰਨਾ ਕੀ ਸੀਗਾ, ਅਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਬਹੁਤ ਸਾਰਾ ਜਿਹੜਾ ਆਪਣਾ ਇੰਟਰਸਟਿੰਗ ਟੋਪਿਕ ਭੈਣਾਂ ਭਰਾਵਾਂ ਦੇ ਰਿਸ਼ਤਿਆਂ ਨੂੰ ਲੈ ਕੇ ਚੱਲਿਆ, ਅਤੇ ਡਾਕਟਰ ਗੁਰਦਾਸ ਸਿੰਘ ਸੇਖੋਂ ਨੇ ਵੀ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਤੁਹਾਡੇ ਹਰ ਇੱਕ ਸਵਾਲ ਦਾ ਆਨਸਰ ਕੀਤਾ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਵੀ। ਅਤੇ ਲਾਸਟ ਦੇ ਉੱਤੇ ਇਹੀ ਕਹਿੰਦੇ ਹਾਂ, ਅਤੇ ਕੱਲ੍ਹ ਨੂੰ ਫਿਰ 1 ਤੋਂ 3 ਆਪਾਂ ਰੂਬਰੂ ਹੋਵਾਂਗੇ, ਤਦ ਤੱਕ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।